0: ਇਸ ਕੌਮ ਦਾ ਇੱਕੋ ਹੀ ਨਾਰਾ, ਜਾਨ ਦੇ ਕੇ ਵੀ ਆਪਣਾ ਮੁਲਕ ਬਚਾਵਾਂਗੇ, ਅਸੀਂ ਫੌਲਾਦੀ ਦੀਵਾਰ ਬਣ ਕੇ ਵਿਖਾਵਾਂਗੇ।
1: ਅਸੀਂ ਪਾਕ ਵਤਨ ਦੇ ਰਖਵਾਲੇ, ਅਸੀਂ ਪਾਕ ਵਤਨ ਦੇ ਰਖਵਾਲੇ, ਅਸੀਂ ਸਾਰੇ ਇੱਕ ਦਿਨ ਜਾਹਾਂ।
2: ਸੁਰ ਸੰਗੀਤ ਸਾਜ਼ੋ ਆਵਾਜ਼, ਆਪਕਾ ਮਨਪਸੰਦ ਰੇਡੀਓ ਚੈਨਲ FM 101।

0: सुरर संगीत साजो आवाज आपका मनपसंद रेडियो चैनल FM 101।
1: अस्सलाम वालेकुम सामईन, प्रोग्राम जान है ते जहान है दे नाल ताहिरा जबीन हाजिर है। ए प्रोग्राम ताड़ी खिदमत विच अनवर हस्पताल वालों पेश कीता जांदा है। साडे नाल साडे प्रोग्राम च अज मौजूद ने होमियो डॉक्टर सईद अनवर सुलेरी साहब। डॉक्टर साहब साबका वाइस प्रिंसिपल ने लाहौर मेडिकल कॉलेज दे विच ते डॉक्टर साहब दा अपने शोबे दे विच 32 साल दा तजर्बा है। सामईन तुहानु कोई भी मसला होए तुसी डॉक्टर साहब कोल क्लीनिक आ सकते हो। जेड़े मरीज क्लीनिक नहीं आ सकते हो डाक दे जरिए भी दवाई मंगवा सकते ने। डॉक्टर साहब दा फोन नंबर ते उन्हां दे क्लीनिक दा एड्रेस नोट कर लवो। अनवर हस्पताल नजद थाना बदामी बाग लाहौर। डॉक्टर साहब दा फोन नंबर है 0300441380 यानी 0300441380। डॉक्टर साहब दा दूसरा नंबर नोट कर लवो 0341611790 यानी 0341611790। डॉक्टर साहब दे क्लीनिक दे औकातकार ने दोपहर 12 बजे तो लैके शाम 5 बजे तक ते रात 8 बजे तो लैके 11 बजे तक अपने क्लीनिक ते मरीज वेखते ने। ते आओ सामें डॉक्टर साहब नाल इन्हां दे मुख्तलिफ मर्जां दे बारे च जिहड़े कि सानू सुनन वालिया ने कीते ने मैसेज उन्हां दे बारे च गलबात करने आ ते कुछ बीमारियां दे बारे च डॉक्टर साहब नू तफसीलन सुनने आ असीं जी। अस्सलाम वालेकुम डॉक्टर साहब।
2: वालेकुम सलाम
1: डॉक्टर साहब। अजकल शुगर दा बहुत सारे लोकां नू मसला हो रहा है जी। सानू काफी मैसेज मसूल भी हुंदे ने यानी शुगर दी वजह तो लोकां नू जिहड़े मसले हो जांदे ने मजीद ते ओहदे बारे च सानू मैसेज आए ने एक दो ते ओह कहिंदे ने कि सानू डिटेल नाल दसो कि इहदे विच किहड़े किहड़े मसले मजीद वध जांदे ने परहेज और होम्योपैथिक दे विच इहदा तरीका इलाज जो है ओह तुसीं तफसीलन सानू दस दिओ।
2: बिस्मिल्लाहिर्रहमानिर्रहीम। शुगर एक ऐसी नामराद बीमारी है जदों एक बार लग जाती है फिर बड़ी मुश्किल जान छड़दी है। तो शुगर जिहड़ी है असल दे विच बहुते लोकां नूं हुंदी है जिन्हां दा मोटापा हुंदा है खास तौर पर पेट के उत्ते चर्बी चढ़ जाती है उहदी वजह नाल भी अक्सर शुगर हो जाती है। बाद कात वालदां नूं शुगर होवे तां अगे बच्चों भी हो जाती है। तो शुगर जिहड़ी ऐसी बीमारी है कि इहदे होम्योपैथिक बड़ा अच्छा ते मुअत्तर इलाज मौजूद है और इहदे नाल दवाइयां दे नाल हमेशा ही कंट्रोल रहिंदी है और साडी 33 साल प्रैक्टिस दे विच हज़ारां ही लोग जिहड़े ने उह दवाई खा रहे हैं और शफायाब हो रहे और ए कोई दवाइया के साइड इफेक्ट कोई नहीं। हालांकि शुगर की वजह न बहुत सारिया बीमारियां पैदा होंगे ने जिद शुगर जी मतलब बंदे नू गैंगरीन भी हो जाती है पैरों के उत्ते जख्म बन जाता है काले हो जाते हैं उस तो बाद कटने भी पै जाते हैं। तो शुगर वाले चाहिए कि पैरों नू भी आम तौर पर रोजाना रात को अच्छे साबण के नाल साफ करके वैसलीन वगैरह ला लैन ताकि नरम रहन पैर तो पैर उन्होंने फटने नहीं चाहिए। इस वास्ते रोजाना पैरों की भी तैयार करनी चाहिए है। गैंगरीन इस चीज़ को कहने कि मास खराब हो जाता काला हो जाता फिर बात कटने पै जाता। दूसरा शुगर की वजह नाल सफेद मोतिया भी बहुत ज्यादा हो जाता काला मोतिया भी हो जाता और ਇਹਦੇ ਵਾਸਤੇ ਵੀ ਬੜੀਆਂ ਅੱਛੀਆਂ ਦਵਾਈਆਂ ਮੌਜੂਦ ਨੇ। ਸਨੇਰੀ ਆਈ ਡਰਾਪ ਹੁੰਦੇ ਨੇ ਉਹ ਪਾਣੇ ਹੁੰਦੇ ਨੇ ਉਹਦੇ ਨਾਲ ਸਫੇਦ ਮੋਤੀਆ ਵੀ ਠੀਕ ਹੋ ਜਾਂਦਾ ਹੈ ਕਾਲਾ ਮੋਤੀਆ ਦੇ ਵੀ ਉਹਦਾ ਬੜਾ ਅੱਛਾ ਅਸਰ ਹੈ। ਉਸ ਤੋਂ ਬਾਅਦ ਜੋੜਾਂ ਦੀਆਂ ਦਰਦਾਂ ਸ਼ੂਗਰ ਵਾਲਿਆਂ ਨੂੰ ਰਹਿਣ ਲੱਗ ਪੈਂਦੀਆਂ ਨੇ ਗੁਰਦੇ ਖਰਾਬ ਹੋਣਾ ਸ਼ੁਰੂ ਹੋ ਜਾਂਦੇ ਨੇ ਗੁਰਦਿਆਂ ਦੇ ਮਤਲਬ ਸੋਜਿਸ਼ ਵੀ ਹੋ ਜਾਂਦੀ ਹੈ ਸ਼ੂਗਰ ਦੀ ਵਜ੍ਹਾ ਨਾਲ ਫਾਲਜ ਵੀ ਹੋਣ ਦਾ ਬਹੁਤ ਜ਼ਿਆਦਾ ਖਤਰਾ ਹੋ ਜਾਂਦਾ ਅਤੇ ਕਈ ਲੋਕਾਂ ਨੂੰ ਫਾਲਜ ਹੋ ਵੀ ਜਾਂਦਾ ਹੈ ਕਿਉਂਕਿ ਸ਼ੂਗਰ ਦੀ ਵਜ੍ਹਾ ਨਾਲ ਵੇਨ ਵਗੈਰਾ ਜਿਹੜੀਆਂ ਨਾਲੀਆਂ ਹੁੰਦੀਆਂ ਉਹਨਾਂ 'ਚ ਚਰਬੀ ਕੋਲੈਸਟਰੋਲ ਆਸਤਾ ਆਸਤਾ ਜਮ੍ਹਾਂ ਹੋ ਜਾਂਦਾ ਸਖਤ ਹੋ ਜਾਂਦੀਆਂ ਨੇ ਤੇ ਇਹ ਸਾਰੇ ਮਸਲਿਆਂ ਦਾ ਉਸ ਤੋਂ ਇਲਾਵਾ ਮੈਦਾ ਜਿਹੜਾ ਮੈਦੇ ਜਲਨ ਵਗੈਰਾ ਰਹਿਣਾ ਜਲਨ ਅਲਸਰ ਬਣ ਜਾਣਾ ਇਹ ਸ਼ੂਗਰ ਵਾਲਿਆਂ ਨੂੰ ਵੀ ਅਕਸਰ ਇਹ ਮਸਲੇ ਹੋ ਜਾਂਦੇ ਨੇ। ਇਸ ਤੋਂ ਇਲਾਵਾ ਹੋਰ ਵੀ ਬੜੀਆਂ ਅੱਛੀਆਂ ਬਿਮਾਰੀਆਂ ਦਾ ਇਲਾਜ ਮੌਜੂਦ ਹੈ ਜਿਹਦੇ 'ਚ ਹਾਫਜ਼ਾ ਦੀ ਕਮਜ਼ੋਰੀ ਹੋ ਜਾਂਦੀ ਹੈ ਯਾਦਾਸ਼ ਕਮਜ਼ੋਰ ਹੋ ਜਾਂਦੀ ਹੈ ਅਤੇ ਕੁਝ ਲੋਕਾਂ ਨੂੰ ਜਿਹੜਾ ਹੈ ਉਹ ਚਾਹੀਦਾ ਕੰਮ ਤੋਂ ਕੰਮ ਹਰ ਬੰਦੇ ਨੂੰ ਪੈਦਲ ਚੜਨਾ ਚਾਹੀਦਾ ਜਿਹਦੇ 20 ਮਿੰਟ ਪੈਦਲ ਚੱਲਣਾ ਬਹੁਤ ਜ਼ਰੂਰੀ ਹੈ
1: ਜੀ। ਸਮੇਂ ਤੁਸੀਂ ਤਫਸੀਲ ਨਾਲ ਡਾਕਟਰ ਸਾਹਿਬ ਕੋਲੋਂ ਸੁਣਿਆ ਹੈ ਕਿ ਸ਼ੂਗਰ ਦੀ ਵਜ੍ਹਾ ਤੋਂ ਅਤੇ ਇਸ ਤੋਂ ਇਲਾਵਾ ਵੀ ਜਿਹੜੀ ਇਹ ਮਸਲੇ ਹੁੰਦੇ ਨੇ ਬਿਮਾਰੀਆਂ ਹੁੰਦੀਆਂ ਉਹਦੇ ਹੋਮਿਓਪੈਥਿਕ ਦੇ ਵਿੱਚ ਇਹਦਾ ਕਾਫੀ ਅੱਛਾ ਅਤੇ ਮੁਅੱਤਰ ਇਲਾਜ ਮੌਜੂਦ ਹੈ ਜੀ। ਸਮੇਂ ਤੁਸੀਂ ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਵੋ 0300441380 यानी 0300441380 जी। डॉक्टर साहब नाल मजीद सवाल करने हैं जड़े मैसेज सानू लोकां ने कीते ने ते उन्हां कोलों जवाब लैने हैं जी। डॉक्टर साहब ए मैसेज सानू कीता है इम्तियाज साहब ने कहंदे ने कि मेरा मेदा अक्सर खराब रहंदा है मेदे दे विच जलन रहंदी है और फारा हो जांदा है इहना कि इहदा मैनूं कोई इलाज दसो।
2: मेदे वास्ते बड़ी बड़ा अच्छा ते मुअत्तर इलाज मौजूद है। इहदे वास्ते दवाई है जी कार्बोवेज 3-5 कतरे सुबह दोपहर शाम पीने ने तुसीं ते ए भी इस चीज का भी तुसीं ख्याल रखो गर्म पानी इस्तेमाल करया करो
1: जी। ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਕੀਤਾ ਹੈ ਵਾਸਫ ਸਾਹਿਬ ਨੇ, ਇਹ ਕਹਿੰਦੇ ਨੇ ਕਿ ਮੇਰੇ ਸੱਜੇ ਗੁਰਦੇ ਦੇ ਵਿੱਚ ਪੱਥਰੀਆਂ ਸੀ, ਇਹਨਾਂ ਨਾਲ ਡਾਕਟਰ ਸਾਹਿਬ ਨੇ ਆਪਰੇਸ਼ਨ ਦਾ ਕਿਹਾ, ਲੇਕਿਨ ਆਪਰੇਸ਼ਨ ਨਹੀਂ ਕਰਵਾਉਣਾ ਚਾਹੁੰਦੇ ਸੀ, ਇਹਨਾਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਕਹਿੰਦੇ ਨੇ ਕਿ ਮੈਨੂੰ ਗੁਰਦਿਆਂ ਦੀ ਦਰਦ ਦਾ ਵੀ ਹੁਣ ਆਰਾਮ ਹੈ ਤੇ ਪਹਿਲੇ ਨਾਲੋਂ ਜਿਹੜਾ ਪੱਥਰੀ ਵਾਲਾ ਮਸਲਾ ਸੀ ਉਹ ਵੀ ਬਿਹਤਰ ਹੋ ਰਿਹਾ, ਯਾਨੀ ਦਵਾਈ ਦੇ ਨਾਲ ਪੱਥਰੀ ਨਿਕਲ ਰਹੀ ਹੈ, ਟੁੱਟ ਕੇ ਨਿਕਲ ਰਹੀ ਹੈ। ਇਹਨਾਂ ਨੇ ਕਿ ਮਜ਼ੀਦ ਡਾਕਟਰ ਸਾਹਿਬ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ।
2: ਹਾਂਜੀ, ਦਵਾਈ ਤੁਹਾਨੂੰ ਭੇਜ ਰਹੇ, ਸਾਨੂੰ ਬਹੁਤ ਖੁਸ਼ੀ ਹੈ ਕਿ ਤੁਹਾਡੇ ਗੁਰਦੇ ਦੀ ਪੱਥਰੀ ਨਿਕਲਣਾ ਸ਼ੁਰੂ ਹੋ ਗਈ ਹੈ ਔਰ ਤੁਹਾਡੀ ਦਰਦ ਵੀ ਗੁਰਦੇ ਦੀ ਠੀਕ ਹੋ ਗਈ ਹੈ, ਪੱਥਰੀ ਦੀ ਵਜ੍ਹਾ ਨਾਲ ਜਿਹੜੀ ਹੋ ਰਹੀ ਸੀ। ਕੋਸ਼ਿਸ਼ ਇਹ ਕਰੋ ਕਿ ਪਾਣੀ ਸਾਫ਼ ਸੁਥਰਾ ਉਬਾਲ ਕੇ ਇਸਤੇਮਾਲ ਕਰੋ, ਵੱਡੇ ਪੱਤੀਆਂ ਵਾਲੀਆਂ ਸਬਜ਼ੀਆਂ ਜ਼ਰਾ ਤੁਸੀਂ ਪਰਹੇਜ਼ ਰੱਖੋ ਜਿਹਦੇ ਸ਼ਾਮਿਲ ਨੇ ਮਤਲਬ ਪਾਲਕ ਸਾਗ ਟਮਾਟਰਾਂ ਦੀਆਂ ਚੀਜ਼ਾਂ ਜ਼ਰਾ ਘੱਟ ਇਸਤੇਮਾਲ ਕਰੋ। ਤੁਹਾਡੀ ਦਵਾਈ ਹੈ ਜੀ ਲਾਈਕੋਪੋਡੀਅਮ 200 ਪੰਜ ਕਤਰੇ ਸੁਬਹਾ ਸ਼ਾਮ ਤੁਸੀਂ ਪੀਣੇ ਨੇ। ਇਹ ਸੱਜੇ ਗੁਰਦੇ ਦੀ ਪੱਥਰੀ ਦੀ ਬੜੀ ਅੱਛੀ ਤੇ ਮੌਸਰ ਦਵਾਈ ਮੌਜੂਦ ਹੈ ਤੇ ਇਹ ਤੁਸੀਂ ਮਜ਼ੀਦ ਅਜੇ ਇੱਕ ਮਹੀਨਾ ਇਸਤੇਮਾਲ ਕਰੋ, ਇਨਸ਼ਾਅੱਲਾ ਜਿਹੜੀ ਪੱਥਰੀ ਥੋੜੀ ਬਹੁਤ ਰਹਿ ਗਈ ਉਹ ਵੀ ਨਿਕਲ ਜਾਏਗੀ।
1: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਸੁਗੀਰ ਸਾਹਿਬ ਨੇ ਕੀਤਾ ਸ਼ੇਖੂਪੁਰਾ ਤੋਂ। ਇਹ ਲਿਖਦੇ ਨੇ ਕਿ ਮੈਨੂੰ ਅੰਧਰਾਤੇ ਦਾ ਮਸਲਾ ਹੈ
2: ਜੀ,
1: ਇਹਨਾਂ ਨੂੰ ਨਜ਼ਰ ਨਹੀਂ ਆਉਂਦਾ, ਇਸ ਤੋਂ ਇਲਾਵਾ ਇਹਨਾਂ ਦੀ ਨਜ਼ਰ ਦਿਨ ਬ ਦਿਨ ਕਮਜ਼ੋਰ ਹੋਈ ਜਾ ਰਹੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਂ ਤੁਹਾਡੇ ਕੋਲ ਦਵਾਈ ਖਾ ਰਿਹਾ, ਮੈਨੂੰ ਇਸ ਦਵਾਈ ਨਾਲ ਕਾਫੀ ਆਰਾਮ ਹੈ, ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ। ਇਹਦੇ ਨਾਲ ਤੁਸੀਂ ਮੈਨੂੰ ਇਹ ਵੀ ਲਿਖ ਦਿਓ, ਦੱਸ ਦਿਓ ਕਿ ਮੈਂ ਕਿੰਨਾ ਅਰਸਾ ਦਵਾਈ ਇਸਤੇਮਾਲ ਕਰਨੀ ਹੈ।
2: ਹਾਂਜੀ, ਅੰਧਰਾਤੇ ਵਾਸਤੇ ਤੁਹਾਨੂੰ ਮਜ਼ੀਦ 3-4 ਮਹੀਨੇ ਦਵਾਈ ਇਸਤੇਮਾਲ ਕਰਨੀ ਪਏਗੀ। ਕੱਟੇ ਮਿੱਟੀ ਤੋਂ ਤੁਸੀਂ ਅੱਖਾਂ ਨੂੰ ਬਚਾਉਣਾ ਹੈ ਤੇ ਇਹ ਅੰਦਰਾਤਾ ਜਿਹੜਾ ਤੁਹਾਨੂੰ ਹੈ ਆਮ ਤੌਰ ਤੇ ਮਰੂਸੀ ਬਿਮਾਰੀਆਂ ਚ ਵੀ ਆਉਂਦਾ ਹੈ। ਵਾਲਦਾਂ ਨੂੰ ਅਗਰ ਹੋਵੇ ਆਪਸ ਕਜ਼ਨ ਮੈਜ਼ਰ ਮੈਰਿਜ ਸ਼ਾਦੀ ਆਪਸ ਰਿਸ਼ਤੇਦਾਰਾਂ ਚ ਹੋਈ ਹੈ ਤੇ ਔਲਾਦ ਨੂੰ ਇਹ ਅੰਦਰਾਤਾ ਹੋਣ ਦਾ ਮਸਲਾ ਹੁੰਦਾ ਹੈ ਤੇ ਬਹਰਾਲ ਇਹਦੀ ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਭੇਜ ਰਹੇ ਹਾਂ। ਤੁਹਾਡੀ ਦਵਾਈ ਹੈ ਜੀ ਲਾਈਕੋ 30, ਇਹ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ। ਇਨਸ਼ਾਅੱਲਾ ਇਹਦੇ ਨਾਲ ਆਸਾ ਆਸਾ ਤੁਹਾਡਾ ਅੰਦਰਾਤਾ ਮਜ਼ੀਦ ਠੀਕ ਹੋ ਜਾਏਗਾ, ਦਵਾਈ ਤੁਹਾਨੂੰ ਮਜ਼ੀਦ ਅਜੇ 2-3 ਮਹੀਨੇ ਇਸਤੇਮਾਲ ਕਰਨੀ ਪਏਗੀ।
1: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਜੇ ਦਾਊ ਸਾਹਿਬ ਨੇ ਹਫਜ਼ਾਬਾਦ ਤੋਂ। ਇਹ ਲਿਖਦੇ ਨੇ ਕਿ ਮੇਰੇ ਮੋਹਰਿਆਂ ਦਾ ਮਸਲਾ ਸੀ, ਡਾਕਟਰਾਂ ਨੇ ਆਪਰੇਸ਼ਨ ਦਾ ਵੀ ਕਹਿ ਦਿੱਤਾ ਸੀ। ਇਹਨਾਂ ਨੇ ਕਿਹਾ ਕਿ ਮੇਰੀ ਸੱਜੀ ਲੱਤ ਸੁੰਨ ਹੁੰਦੀ ਸੀ, ਇਸ ਤੋਂ ਇਲਾਵਾ ਕਮਰ ਦੀ ਹੱਡੀ ਦੇ ਵਿੱਚ ਵੀ ਯਾਨੀ ਸੁਨਸਨਾਹਟ ਹੁੰਦੀ ਸੀ, ਥਕਾਵਟ ਹੋ ਜਾਂਦੀ ਸੀ। ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੇਰੀ ਇਹ ਮਸਲੇ ਠੀਕ ਹੋ ਗਏ ਨੇ, ਯਾਨੀ ਕਮਰ ਦਰਦ ਵੀ ਠੀਕ ਹੈ। ਇਹਨਾਂ ਨੇ ਮਜ਼ੀਦ ਕਿਹਾ ਹੈ ਕਿ ਮੈਨੂੰ ਦਵਾਈ ਤੁਸੀਂ ਹਫਜ਼ਾਬਾਦ ਅਰਸਾਲ ਕਰ ਦਿਓ, ਕਲੀਨਿਕ ਤੇ ਮੈਂ ਨਹੀਂ ਆ ਸਕਾਂਗਾ।
2: ਹਾਂਜੀ, ਮੋਹਰਿਆਂ ਦਾ ਮਸਲਾ ਹੋਵੇ ਜਾਂ ਗੋਡਿਆਂ ਦੇ ਵਿੱਚ ਗੈਪ ਆ ਜਾਏ ਜਾਂ ਡਾਕਟਰਾਂ ਨੇ ਆਪਰੇਸ਼ਨ ਦਾ ਵੀ ਕਿਹਾ ਹੋਵੇ ਤੇ ਅੱਲਾਹ ਤਾਲਾ ਦੇ ਫਜ਼ਲ ਨਾਲ ਇਹਨਾਂ ਦਵਾਈਆਂ ਦੇ ਨਾਲ ਇਹ ਠੀਕ ਹੋ ਜਾਂਦੇ ਨੇ ਮਸਲੇ। ਤੁਹਾਨੂੰ ਵੀ ਕਾਫੀ ਮਸਲੇ ਸਨ, ਜੋੜਾਂ ਦੀਆਂ ਦਰਦਾਂ ਸਨ, ਨਾਲ ਮੋਹਰਿਆਂ ਦਾ ਮਸਲਾ ਸੀ, ਗੋਡਿਆਂ ਦਾ ਵੀ ਮਸਲਾ ਸੀ ਤੇ ਕਾਫੀ ਤੁਸੀਂ ਪਹਿਲੇ ਅੰਗਰੇਜ਼ੀ ਦਵਾਈਆਂ ਖਾ ਕੇ ਸਾਡੇ ਕੋਲ ਆਏ ਸੋ, ਅੱਲਾਹ ਤਾਲਾ ਨੇ ਤੁਹਾਨੂੰ ਸ਼ਫਾ ਦਿੱਤੀ ਹੈ। ਤੁਹਾਡੀ ਦਵਾਈ ਹੈ ਜੀ ਕੈਲਸ਼ੀਅਮ ਫਾਸਫੋਰਿਕਮ ਗਲਕੇਰੀਆ ਫਾਸ 6X, ਇਹ ਤੁਸੀਂ 4-4 ਗੋਲੀਆਂ ਸੁਬਹ ਦੁਪਹਿਰ ਸ਼ਾਮ ਤੁਸੀਂ ਅਜੇ ਇਸਤੇਮਾਲ ਕਰਨੀਆਂ ਨੇ ਔਰ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਸੀਂ ਕਾਫੀ ਹੱਦ ਤੱਕ ਠੀਕ ਹੋ ਚੁੱਕੇ ਹੋ, ਲੇਕਿਨ ਅਜੇ ਦਵਾਈ ਤੁਹਾਨੂੰ ਮਜ਼ੀਦ 1-2 ਮਹੀਨਾ ਹੋਰ ਇਸਤੇਮਾਲ ਕਰਨੀ ਪਏਗੀ ਤੇ ਕੋਸ਼ਿਸ਼ ਕਰੋ ਕਿ ਤੁਸੀਂ ਪੈਦਲ ਵਾਕ ਕਰਿਆ ਕਰੋ ਨਾਲ।
1: ਜੀ ਸਾਹਿਬ, ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਵੋ, 0300-4-4-1-3-8-6-0 0300-44-13-860। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ। ਮਿਸਾਲ ਖਾਨ ਸਾਹਿਬ ਹੈਗੇ ਨੇ, ਇਹਨਾਂ ਨੇ ਮੈਸੇਜ ਸਾਨੂੰ ਕੀਤਾ ਹੈ, ਇਹ ਲਿਖਦੇ ਨੇ ਕਿ ਮੇਰੇ ਗੁਰਦੇ ਸੁਕੜ ਗਏ ਸਨ, ਇਹਨਾਂ ਤੁਹਾਡੇ ਕੋਲੋਂ ਇਹਦੇ ਮਸਲੇ ਵਾਸਤੇ ਆਪਣੇ ਦਵਾਈ ਖਾਧੀ ਹੈ। ਇਹ ਕਹਿੰਦੇ ਨੇ ਕਿ ਮੈਨੂੰ ਹੁਣ ਕਾਫੀ ਆਰਾਮ ਹੈ, ਮੇਰੇ ਗੁਰਦੇ ਬਿਹਤਰ ਕੰਮ ਕਰ ਰਹੇ ਨੇ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ ਔਰ ਅਗਰ ਕੋਈ ਟੈਸਟ ਕਰਵਾਉਣਾ ਹੋਏ ਤਾਂ ਉਹਦੇ ਬਾਰੇ ਚ ਵੀ ਦੱਸ ਦਿਓ।
2: ਹਾਂਜੀ, ਤੁਹਾਡੇ ਗੁਰਦੇ ਜਿਹੜੇ ਨੇ ਇਹ ਅਸਲ ਚ ਬਲੱਡ ਪ੍ਰੈਸ਼ਰ ਤੁਹਾਡਾ ਜ਼ਿਆਦਾ ਹੋਇਆ ਸੀ, ਉਹਦੀ ਵਜ੍ਹਾ ਨਾਲ ਖਰਾਬ ਹੋਣਾ ਸ਼ੁਰੂ ਹੋ ਗਏ ਸੀ ਔਰ ਡਾਕਟਰ ਨੇ ਤੁਹਾਨੂੰ ਡਾਇਲਿਸਿਸ ਦਾ ਕਿਹਾ ਸੀ, ਲੇਕਿਨ ਅੱਲਾਹ ਤਾਲਾ ਦੇ ਫਜ਼ਲ ਨਾਲ ਸਾਡੀ ਦਵਾਈ ਦੇ ਨਾਲ ਜਰਮਨ ਦਵਾਈਆਂ ਤੁਹਾਨੂੰ ਅੱਛੀਆਂ ਦਿੱਤੀਆਂ ਸੀ, ਉਹਦੇ ਨਾਲ ਤੁਹਾਨੂੰ ਅੱਲਾਹ ਤਾਲਾ ਨੇ ਸ਼ਫਾ ਦਿੱਤੀ ਹੈ। ਹੁਣ ਤੁਹਾਡੇ ਗੁਰਦੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤੇ ਨੇ। ਤੁਹਾਡੀ ਦਵਾਈ ਸੀ ਜੀ ਪਲੰਬਾ ਮਟਾਲੀ ਕਮਤੀ, ਇਹ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਸੀ ਤੇ ਨਾਲ ਤੁਹਾਡੀ ਦੂਸਰੀ ਦਵਾਈ ਸੀ ਜੀ ਐਲ ਸੀਰਮ 30। ਇਹ ਦੋਨੋਂ ਦਵਾਈਆਂ ਅਸੀਂ ਤੁਹਾਨੂੰ ਡਾਕ ਦੇ ਜ਼ਰੀਏ ਅਰਸਾਲ ਕਰ ਰਹੇ ਹਾਂ ਤੇ ਅਜੇ ਫਿਲਹਾਲ ਪਾਣੀ ਤੁਸੀਂ ਲਿਕੁਇਡ ਚੀਜ਼ਾਂ ਜ਼ਿਆਦਾ ਇਸਤੇਮਾਲ ਨਾ ਕਰੋ ਤੇ ਅੱਲਾਹ ਤਾਲਾ ਤੁਹਾਨੂੰ ਸ਼ਫਾ ਦੇ ਰਿਹਾ, ਕਾਫੀ ਹੱਦ ਤੱਕ ਬਿਹਤਰ ਹੋ ਚੁੱਕੇ ਹੋ ਤੁਸੀਂ, ਲੇਕਿਨ ਮਜ਼ੀਦ ਅਜੇ ਤੁਸੀਂ 1 ਮਹੀਨਾ ਦਵਾਈ ਹੋਰ ਖਾਓ।
1: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਅਕਰਮ ਸਾਹਿਬ ਨੇ ਸਾਹੀਵਾਲ ਤੋਂ। ਇਹ ਲਿਖਦੇ ਨੇ ਕਿ ਮੇਰੇ ਦਿਲ ਦੀਆਂ ਸ਼ਰਿਆਨਾ ਬੰਦ ਨੇ, ਇਸ ਤੋਂ ਇਲਾਵਾ ਇਹ ਕਹਿੰਦੇ ਨੇ ਕਿ ਦਿਲ ਦੀ ਧੜਕਣ ਵੀ ਤੇਜ਼ ਹੋ ਜਾਂਦੀ ਹੈ, ਯਾਨੀ ਚੱਲ ਫਿਰਨ ਚ ਉਹਨਾਂ ਨੂੰ ਮਸਲਾ ਹੁੰਦਾ ਹੈ, ਥੋੜਾ ਸਾਰਾ ਚੱਲਣ ਤੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ। ਇਹਨਾਂ ਨੇ ਕਿਹਾ ਕਿ ਹੋਮਿਓਪੈਥਿਕ ਦੇ ਵਿੱਚ ਅਗਰ ਇਹਦਾ ਕੋਈ ਇਲਾਜ ਹੈ ਤੇ ਮੈਨੂੰ ਦੱਸ ਦਿਓ।
2: ਜੀ ਬਿਲਕੁਲ, ਦਿਲ ਦੀਆਂ ਸ਼ਰਿਆਨਾ ਬੰਦ ਹੋ ਜਾਣ ਜਾਂ ਦਿਲ ਦਾ ਵਾਲ ਬੰਦ ਹੋ ਜਾਣ ਜਾਂ ਚਰਬੀ ਜਮ੍ਹਾਂ ਹੋ ਜਾਏ ਦਿਲ ਦੀਆਂ ਵੇਨਜ ਨਾਲੀਆਂ ਦੇ ਵਿੱਚ, ਉਹਦੀ ਵਜ੍ਹਾ ਨਾਲ ਹੀ ਬੰਦੇ ਨੂੰ ਸਾਹ ਚੜਨਾ ਸ਼ੁਰੂ ਹੋ ਜਾਂਦਾ ਹੈ, 2 ਕਦਮ ਚੱਲੋ ਤੇ ਦਿਮਾਗ ਨੂੰ ਦਰਦ ਹੋ ਜਾਂਦੀ ਹੈ, ਜਾਂ ਨੂੰ ਜਿਹੜਾ ਠੋਡੀ ਦੇ ਥੱਲੇ ਹਿੱਸਾ ਮੂੰਹ ਦਾ ਉੱਥੇ ਵੀ ਦਰਦ ਸ਼ੁਰੂ ਹੋ ਜਾਂਦੀ ਹੈ ਤੇ ਅੱਲਾਹ ਤਾਲਾ ਤੁਹਾਨੂੰ ਸ਼ਫਾ ਦੇਗਾ ਇਨਸ਼ਾਅੱਲਾ। ਇਹਦਾ ਬੜਾ ਅੱਛਾ ਦਿੱਤੀ। ਇਹ ਤੁਸੀਂ ਡਾਇਆ ਕਾਰਡ ਇਸਤੇਮਾਲ ਕਰਨੇ ਨੇ 10 ਕਤਰੇ ਦਿਨ ਚ 3 ਦਫ਼ਾ। ਇਸ ਤੋਂ ਇਲਾਵਾ ਤੁਸੀਂ ਅਜਵਾ ਖਜੂਰ ਦੇ ਗੁਟਲੀ ਸਮੇਤ ਪੇਸਟ ਬਣਾ ਕੇ ਉਹ ਵੀ ਤੁਸੀਂ ਸ਼ੁਰੂ ਕਰੋ, ਕਿਉਂਕਿ ਹਜ਼ੂਰ ਪਾਕ ਸੱਲਲਲਾਹੁ ਅਲੈਹਿ ਵਸੱਲਮ ਦਾ ਇਹ ਫਰਮਾਨ ਹੈ ਕਿ ਅਜਵਾ ਖਜੂਰ ਗੁਟਲੀ ਸਮੇਤ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ, ਤੇ ਤੁਸੀਂ ਉਹ ਵੀ ਤੁਸੀਂ ਇਲਾਜ ਸ਼ੁਰੂ ਕਰੋ। ਬਾਜ਼ਾਰੋਂ ਲੈ ਕੇ ਅਜਵਾ ਖਜੂਰ ਤੇ ਆਪੇ ਪੇਸਟ ਬਣਾ ਲਓ ਤੇ ਉਹਦਾ ਸੁਬਹਾ ਸ਼ਾਮ ਇੱਕ ਚਮਚ ਸੁਬਹਾ ਸ਼ਾਮ ਇਸਤੇਮਾਲ ਕਰੋ।
1: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਸਕੀਨਾ ਨੇ ਕੀਤਾ ਹੈ ਗ੍ਰੀਨ ਟਾਊਨ ਲਾਹੌਰ ਤੋਂ। ਲਿਖਦੀਆਂ ਨੇ ਕਿ ਮੈਨੂੰ ਕਮਰ ਚ ਦਰਦ ਰਹਿੰਦੀ
2: ਜੀ,
1: ਔਰ ਅਕਸਰ ਲੱਤਾਂ ਚ ਵੀ ਦਰਦ ਹੁੰਦੀ ਹੈ, ਯਾਨੀ ਇਹਨਾਂ ਦੇ ਗੋਡਿਆਂ ਦੇ ਵਿੱਚ ਵੀ ਗੈਪ ਹੈ ਹੱਡੀ ਚ। ਇਹਨਾਂ ਨੇ ਕਿਹਾ ਕਿ ਮੈਨੂੰ ਇਹਦੇ ਬਹੁਤ ਤਕਲੀਫ ਰਹਿੰਦੀ ਹੈ ਤੇ 2-3 ਮਹੀਨੇ ਤੋਂ ਮੈਂ ਤੁਹਾਡੇ ਕੋਲੋਂ ਦਵਾਈ ਖਾ ਰਹੀ ਹਾਂ। ਅੱਲਾ ਦਾ ਸ਼ੁਕਰ ਹੈ ਕਿ ਮੈਨੂੰ ਇਹ ਦਰਦ ਦਾ ਕਾਫੀ ਆਰਾਮ ਹੈ। ਇਹਨਾਂ ਨੇ ਮਜ਼ੀਦ ਦਵਾਈ ਇਰਸਾਲ ਕਰਨ ਵੱਲੋਂ ਲਿਖਿਆ।
2: ਹਾਂਜੀ, ਇਹਨਾਂ ਗੋਡਿਆਂ ਚ ਗੈਪ ਆ ਗਿਆ ਸੀ, ਉਹਦੀ ਵਜ੍ਹਾ ਨਾਲ ਇਹਨਾਂ ਦੇ ਕਾਫੀ ਗੋਡਿਆਂ ਦਰਦ ਰਹਿੰਦੀ ਸੀ, ਹੱਡੀਆਂ ਦੇ ਵਿੱਚ ਗੈਪ, ਹੱਡੀਆਂ ਕਮਜ਼ੋਰ ਹੋ ਗਈਆਂ ਨੇ। ਤੇ ਤੁਸੀਂ ਜਿਹੜਾ ਨਾ ਤੁਹਾਡੀ ਕੈਲਸ਼ੀਅਮ ਦੀਆਂ ਦਵਾਈਆਂ ਨੇ, ਕਲਕੇਰੀਆ ਫਾਸਟ 6X ਤੇ ਕਲਕੇਰੀਆ ਫਲੋਰ 6X, ਇਹ ਤੁਸੀਂ ਦੋਨੋਂ ਦਵਾਈਆਂ 4-4 ਗੋਲੀਆਂ ਦਿਨ 'ਚ 4 ਦਫ਼ਾ ਤੁਸੀਂ ਇਸਤੇਮਾਲ ਕਰਨੀਆਂ ਨੇ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, ਇਹ VP ਕਰ ਰਹੇ ਹਾਂ, ਇਹ ਤੁਸੀਂ ਇਸਤੇਮਾਲ ਕਰੋ ਮਜ਼ੀਦ 2-3 ਮਹੀਨੇ। ਇਨਸ਼ਾਅੱਲਾ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਹਾਡਾ ਇਹ ਗੋਡਿਆਂ ਦਾ ਗੈਪ ਵੀ ਆਸਤਾ ਆਸਤਾ ਠੀਕ ਹੋ ਜਾਏਗਾ।
1: ਜੀ ਸਾਮਾਨ, ਸਾਡੇ ਨਾਲ ਸਾਡੇ ਪ੍ਰੋਗਰਾਮ ਚ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਫਰਹਾਨ ਸਾਹਿਬ ਨੇ ਕੀਤਾ ਸਾਨੂੰ DHA ਲਾਹੌਰ ਤੋਂ। ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ ਬਹੁਤ ਜ਼ਿਆਦਾ ਰਹਿੰਦੀ ਸੀ, ਯਾਨੀ ਸ਼ੂਗਰ ਇਹਨਾਂ ਦੀ ਹਾਈ ਰਹਿੰਦੀ ਸੀ, 500 ਤੱਕ ਵੀ ਚਲੀ ਜਾਂਦੀ ਸੀ। ਇਹ ਕਹਿੰਦੇ ਨੇ ਕਿ ਮੈਨੂੰ ਕਿਸੇ ਨੇ ਮਸ਼ਵਰਾ ਦਿੱਤਾ ਸੀ, ਮੈਂ ਤੁਹਾਡੇ ਕੋਲੋਂ ਆ ਕੇ ਦਵਾਈ ਲੈ ਕੇ ਗਏ ਹਾਂ, ਮੇਰੀ ਸ਼ੂਗਰ ਹੁਣ ਨਾਰਮਲ ਰਹਿੰਦੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਦੱਸ ਦਿਓ ਕਿ ਕਿੰਨਾ ਅਰਸਾ ਮੈਂ ਮਜ਼ੀਦ ਦਵਾਈ ਖਾਣੀ ਹੈ ਇਹਦੇ ਬਾਰੇ ਚ, ਔਰ ਪਰਹੇਜ਼ ਦੇ ਬਾਰੇ ਚ ਦੱਸ ਦਿਓ, ਔਰ ਸ਼ੂਗਰ ਵਾਲੀ ਦਵਾਈ ਮੈਨੂੰ ਅਰਸਾਲ ਕਰ ਦਿਓ।
2: ਹਾਂਜੀ, ਸ਼ੂਗਰ ਦੀ ਤੁਹਾਡੀ ਦਵਾਈ ਸੀ ਸਜ਼ੀਜੀਅਮ ਜੰਬੋਲੀਨ ਮਦਰ ਟਿੰਕਚਰ, ਇਹ ਤੁਸੀਂ 5-5 ਕਤਰੇ ਸੁਬਹਾ ਦੁਪਹਿਰ ਸ਼ਾਮ ਇਸਤੇਮਾਲ ਕਰਨੇ ਨੇ। ਇਹਦੇ ਨਾਲ ਇਨਸ਼ਾਅੱਲਾ ਸ਼ੂਗਰ ਤੁਹਾਡੀ ਹਮੇਸ਼ਾ ਹੀ ਕੰਟਰੋਲ ਰਹੇਗੀ, ਔਰ ਇਸ ਤੋਂ ਇਲਾਵਾ ਸ਼ੂਗਰ ਦੀ ਵਜ੍ਹਾ ਨਾਲ ਜਿਹੜੀਆਂ ਮਜ਼ੀਦ ਬਿਮਾਰੀਆਂ ਹੁੰਦੀਆਂ, ਨਜ਼ਰ ਕਮਜ਼ੋਰੀ, ਧੁੰਦਲਾਪਨ ਆ ਜਾਣਾ, ਜੋੜਾਂ ਦੀਆਂ ਦਰਦਾਂ, ਮਿਹਦਾ ਖਰਾਬ, ਜਿਸਮਾਨੀ ਨਿਜ਼ਾਮ ਜਿਹੜਾ ਸੁਸਤ ਹੋ ਜਾਂਦਾ, ਸਾਬੀ ਕਮਜ਼ੋਰੀ, ਉਹ ਵੀ ਇਨਸ਼ਾਅੱਲਾ ਤੁਹਾਡੀ ਠੀਕ ਰਹੇਗੀ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਇਹ ਤੁਸੀਂ ਮਜ਼ੀਦ ਅਜੇ 2-4 ਮਹੀਨੇ ਇਸਤੇਮਾਲ ਕਰੋ ਤੇ 3 ਮਹੀਨੇ ਬਾਅਦ ਤੁਸੀਂ ਆਪਣਾ ਇੱਕ ਮਜ਼ੀਦ ਇੱਕ ਸ਼ੂਗਰ ਦਾ ਟੈਸਟ ਹੁੰਦਾ, ਉਹਨੂੰ ਕਹਿੰਦੇ ਹਾਂ ਅਸੀਂ HbA1c, ਉਹ ਫਿਰ ਕਰਾ ਕੇ ਮੈਨੂੰ ਤੁਸੀਂ ਉਹਦੀ ਰਿਪੋਰਟ ਭੇਜਣੀ ਹੈ।
1: ਜੀ ਸਾਹਿਬ, ਸਾਡੇ ਨਾਲ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਨਵੀਦ ਸਾਹਿਬ ਨੇ ਲਾਹੌਰ ਤੋਂ ਕੀਤਾ ਹੈ। ਇਹਨਾਂ ਨੂੰ ਅੱਖਾਂ ਦਾ ਮਸਲਾ, ਯਾਨੀ ਇਹਨਾਂ ਦੀ ਅੱਖਾਂ ਦੇ ਵਿੱਚ ਸਫੇਦ ਮੋਤੀਆ ਉਤਰ ਆਇਆ ਸੀ, ਇਸ ਤੋਂ ਇਲਾਵਾ ਇਹਨਾਂ ਦੀ ਨਜ਼ਰ ਵੀ ਦਿਨ ਬ ਦਿਨ ਕਮਜ਼ੋਰ ਹੋ ਰਹੀ ਸੀ, ਇਹਨਾਂ ਨੂੰ ਇੱਕ ਹੋਰ ਮਸਲਾ ਵੀ ਸੀ, ਇਹਨਾਂ ਨੂੰ ਮੋਹਰਿਆਂ ਦਾ ਵੀ ਤਕਲੀਫ ਸੀ ਨਾਲ ਇਹਨਾਂ ਨੂੰ। ਇਹਨਾਂ ਨੇ ਕਿਹਾ ਹੈ ਕਿ ਮੈਂ ਦੋਨਾਂ ਮਰਜ਼ਾਂ ਦੀ ਤੁਹਾਡੇ ਕੋਲੋਂ ਦਵਾਈ ਖਾ ਰਿਹਾ ਡਾਕਟਰ ਸਾਹਿਬ, ਮੇਰੀ ਨਜ਼ਰ ਪਹਿਲੇ ਨਾਲ ਕਾਫੀ ਬਿਹਤਰੀ ਦੀ ਤਰਫ ਹੈ, ਔਰ ਅੱਲਾ ਦਾ ਸ਼ੁਕਰ ਹੈ ਕਿ ਮੇਰੇ ਮੋਹਰਿਆਂ ਦੀ ਵੀ ਜਿਹੜੀ ਤਕਲੀਫ ਹੈ ਪਹਿਲੇ ਨਾਲ ਬਹੁਤ ਬਿਹਤਰ ਹੈ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਦੋਨਾਂ ਮਸਲਿਆਂ ਦੀ ਮੈਂ ਦਵਾਈ ਮਜ਼ੀਦ ਅਰਸਾਲ ਕਰ ਦਿਓ।
2: ਜੀ ਬਿਲਕੁਲ, ਮੋਹਰਿਆਂ ਦਾ ਮਸਲਾ ਹੋਵੇ ਜਾਂ ਨਜ਼ਰ ਕਮਜ਼ੋਰ ਹੋ ਜਾਵੇ, ਇਹਨਾਂ ਦੇ ਅਸਲ 'ਚ ਨਜ਼ਰ ਦੇ ਵਿੱਚ ਸਫੇਦ ਮੋਤੀਆ ਸੀ, ਉਹਦੀ ਵਜ੍ਹਾ ਨਾਲ ਇਹ ਮਸਲਾ ਹੋ ਰਿਹਾ ਸੀ ਕਿ ਇਹਨਾਂ ਨੂੰ ਧੁੰਦਲਾ ਨਜ਼ਰ ਆਉਣ ਲੱਗ ਪਿਆ ਸੀ। ਤੁਹਾਡੀ ਦਵਾਈ ਹੈ ਜੀ ਸਨੇਰੀਆ ਮਾਰਟੀਮਾ ਆਈ ਡ੍ਰਾਪ, ਇਹ ਤੁਸੀਂ 2-2 ਕਤਰੇ 3 ਟਾਈਮ ਪਾਉਣੇ ਨੇ। ਤੇ ਇਸ ਤੋਂ ਇਲਾਵਾ ਮੋਹਰਿਆਂ ਵਾਸਤੇ, ਜੋੜਾਂ ਵਾਸਤੇ ਤੁਹਾਡੀ ਦਵਾਈ ਜਿਹੜੀ ਹੈ ਉਹ ਕਾਲੋਸਨ 30-5 ਕਤਰੇ ਸੁਬਹਾ ਦੁਪਹਿਰ ਸ਼ਾਮ ਪੀਣੇ ਨੇ। ਦੋਨਾਂ ਦਵਾਈਆਂ ਅਸੀਂ ਤੁਹਾਨੂੰ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਮਜ਼ੀਦ ਤੁਸੀਂ 1 ਮਹੀਨਾ ਇਸਤੇਮਾਲ ਕਰੋ ਤੇ ਇਨਸ਼ਾਅੱਲਾ ਤੁਹਾਡਾ ਮੋਹਰਿਆਂ ਦਾ ਮਸਲਾ ਠੀਕ ਹੋ ਜਾਏਗਾ, ਸਫੇਦ ਮੋਤੀਆ ਵੀ ਠੀਕ ਹੋ ਜਾਏਗਾ, ਉਹਦੇ ਵਾਸਤੇ ਤੁਹਾਨੂੰ ਆਪਰੇਸ਼ਨ ਦੀ ਵੀ ਜ਼ਰੂਰਤ ਨਹੀਂ ਰਹੇਗੀ।
1: ਜੀ ਸਮਾਂ, ਡਾਕਟਰ ਸਾਹਿਬ ਦਾ ਫੋਨ ਨੰਬਰ ਔਰ ਐਡਰੈਸ ਇੱਕ ਵਾਰੀ ਫੇਰ ਨੋਟ ਕਰ ਲਵੋ। ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ, ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ। ਫੋਨ ਨੰਬਰ ਹੈ ਜੀ 0300-4-4-1-3-8-6-0-0-300-44-13-860-60। ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੇ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ ਤੇ ਮਰੀਜ਼ ਵੇਖਦੇ ਨੇ। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਇਹ ਵੀ ਸਾਨੂੰ ਕੀਤਾ ਹੈ ਫਰਜ਼ਾਨਾ ਬੀਬੀ ਨੇ। ਇਹਨਾਂ ਦੀ ਉਮਰ 35 ਸਾਲ ਹੈ। ਲਿਖਦੀਆਂ ਨੇ ਕਿ ਮੈਨੂੰ ਦਮੇ ਦਾ ਮਸਲਾ ਡਾਕਟਰ ਸਾਹਿਬ, ਸਾਹ ਅਕਸਰ ਖਰਾਬ ਹੋ ਜਾਂਦਾ ਸੀ, ਇਹਨਾਂ ਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਮਸਲਾ ਰਿਹਾ। ਇਹਨਾਂ ਨੇ ਤੁਹਾਡੇ ਕੋਲੋਂ 2 ਮਹੀਨੇ ਦਵਾਈ ਖਾਧੀ ਹੈ। ਲਿਖਦੀਆਂ ਨੇ ਕਿ ਡਾਕਟਰ ਸਾਹਿਬ ਮਜ਼ੀਦ ਮੈਂ ਦਵਾਈ ਅਰਸਾਲ ਕਰ ਦਿਓ, ਮੇਰਾ ਮਸਲਾ ਕਾਫੀ ਬਿਹਤਰ ਹੈ, ਬਸ ਕਦੀ ਕਦੀ ਕਹਿੰਦੇ ਨੇ ਕਿ ਚੱਲਣ ਫਿਰਨ ਨਾਲ ਸਾਹ ਜ਼ਰਾ ਇਹਨਾਂ ਦਾ ਖਰਾਬ ਹੁੰਦਾ ਹੈ।
2: ਹਾਂਜੀ, ਦਮੇ ਦਾ ਵੀ ਬੜਾ ਅੱਛਾ ਤੇ ਹੋਮਿਓਪੈਥੀ ਬੜਾ ਅੱਛਾ ਤੇ ਮੌਸਰ ਇਲਾਜ ਮੌਜੂਦ ਹੈ। ਸਾਹ ਚੜ ਜਾਣਾ, ਸਾਹ ਮੁਸ਼ਕਲ ਹੋ ਜਾਣਾ, ਉਸ ਤੋਂ ਇਲਾਵਾ ਆਮ ਤੌਰ ਤੇ ਦਮਾਂ ਜਿਹੜਾ ਹੈ, ਕੁਝ ਲੋਕ ਪਹਿਲੇ ਕਹਿੰਦੇ ਰਹੇ ਦਮਾਂ ਦਮ ਨਾਲ ਹੈ, ਲੇਕਿਨ ਅੱਲਾਹ ਤਾਲਾ ਦੇ ਫਜ਼ਲ ਨਾਲ ਹੁਣ ਇਹਦਾ ਅੱਛਾ ਤੇ ਬੜਾ ਮੌਸਰ ਇਲਾਜ ਮੌਜੂਦ ਹੈ। ਤੁਹਾਡੀ ਦਵਾਈ ਹੈ ਜੀ ਆਰਸੈਨਿਕ ਦੀ, ਇਹ 5-3 ਸੁਬਹਾ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ ਤੇ ਇਨਸ਼ਾਅੱਲਾ ਇਹਦੇ ਨਾਲ ਦਮਾਂ ਤੁਹਾਡਾ ਕੰਟਰੋਲ ਰਹੇਗਾ ਤੇ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ। ਇਸ ਤੋਂ ਇਲਾਵਾ ਤੁਸੀਂ ਲੱਸੀ, ਦਹੀਂ, ਚਾਵਲ ਦਾ ਪਰਹੇਜ਼ ਰੱਖੋ ਤੇ ਮੂੰਹ ਦੇ ਉੱਤੇ ਮਾਸਕ ਪਾ ਕੇ ਰੱਖੋ, ਅੱਜ ਕੱਲ੍ਹ ਬਹੁਤ ਜ਼ਰੂਰੀ ਹੈ।
1: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਹਾਫਜ਼ਾਬਾਦ ਤੋਂ ਹੀ ਕੀਤਾ ਹੈ। ਸਲੀਮ ਸਾਹਿਬ ਨੇ, ਇਹਨਾਂ ਨੇ ਲਿਖਦੇ ਨੇ ਕਿ ਸਾਨੂੰ ਮੈਨੂੰ ਇਹ ਬਹੁਤ ਜ਼ਿਆਦਾ ਮਸਲਾ ਸੀ, ਸ਼ੂਗਰ ਦੀ ਵਜ੍ਹਾ ਤੋਂ ਨਜ਼ਰ ਕਮਜ਼ੋਰ ਹੋ ਗਈ, ਇਹਦੇ ਨਾਲ ਨਾਲ ਇਹਨਾਂ ਨੂੰ ਅਸਾਬੀ ਕਮਜ਼ੋਰੀ ਵੀ ਸੀ। ਇਹ ਕਹਿੰਦੇ ਨੇ ਕਿ ਮੈਂ ਤੁਹਾਡੇ ਕੋਲ ਇੱਕ ਮਹੀਨੇ ਦੀ ਦਵਾਈ ਮੰਗਵਾਈ ਸੀ, ਮੇਰੀ ਸ਼ੂਗਰ ਹੁਣ ਕੰਟਰੋਲ ਹੈ, ਇਹਨਾਂ ਨੇ ਮਜ਼ੀਦ ਸਿਹਤ ਦੀ ਬਿਹਤਰੀ ਵਾਸਤੇ ਦਵਾਈ ਅਰਸਾਲ ਕਰਨ ਵੱਲੋਂ ਲਿਖਿਆ ਹੈ।
2: ਹਾਂਜੀ, ਸ਼ੂਗਰ ਦੀ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, ਤੁਹਾਡੀ ਦਵਾਈ ਜੀ ਸਲਫਾਦ ਮਦਰ ਟਿੰਕਚਰ, ਇਹ ਤੁਸੀਂ ਮਜ਼ੀਦ ਅਜੇ ਇੱਕ ਮਹੀਨਾ ਖਾਓ, ਇਨਸ਼ਾਅੱਲਾ ਇਹਦੇ ਨਾਲ ਤੁਹਾਡੀਆਂ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ
1: ਜੀ। ਸਮੇਂ ਆਖਰ ਤੇ ਡਾਕਟਰ ਸਾਹਿਬ ਦਾ ਫੋਨ ਨੰਬਰ ਐਡਰੈਸ ਇੱਕ ਵਾਰੀ ਫਿਰ ਨੋਟ ਕਰ ਲਵੋ। ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ, ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ। ਫੋਨ ਨੰਬਰ ਹੈ ਜੀ 0300-44-1386-0, ਯਾਨੀ 0300-44-1386-60। ਸਮੇਂ ਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਨੂੰ ਤੇ ਤਾਹਿਰਾ ਜਬੀਨ ਨੂੰ ਇਜਾਜ਼ਤ ਦਿਓ। ਅੱਲਾ
0: ਹਾਫਿਜ਼। ਸਾਜ਼ੋ ਆਵਾਜ਼ ਆਪਕਾ ਮਨਪਸੰਦ ਰੇਡੀਓ ਚੈਨਲ FM 101।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਪਾਕਿਸਤਾਨ ਦੀ ਅਜ਼ੀਮ ਤਿੱਬੀ ਇਲਾਜਗਾ ਦਵਾਖਾਨਾ ਪ੍ਰੋਫੈਸਰ ਸੁਲੇਮਾਨ ਵੱਲੋਂ ਤੁਹਾਡੀ ਮੇਜ਼ਬਾਨ ਸਾਇਮਾ ਤੁਹਾਡੀ ਖਿਦਮਤ ਵਿੱਚ ਸਲਾਮ ਤੇ ਪੁਰਖਲੂਸ ਦੁਆਵਾਂ ਦਾ ਹੱਦੀਆ ਪੇਸ਼ ਕਰਦੀ ਹੈ ਤੇ ਉਮੀਦ ਕਰਦੀ ਕਿ ਸਾਡਾ ਇਹ ਪ੍ਰੋਗਰਾਮ ਤੁਹਾਡੇ ਤੇ ਤੁਹਾਡੀ ਪੂਰੀ ਫੈਮਿਲੀ ਵਾਸਤੇ ਸਿਹਤ ਭਰੀ ਜ਼ਿੰਦਗੀ ਦਾ ਸਬਬ ਬਣ ਰਹੇ ਹੋਣਗੇ ਮੇਰੇ ਸੋਹਣੇ ਭੈਣ ਭਰਾਓ ਸਾਇਮਾ ਤੁਹਾਡੀ ਸਿਹਤਮੰਦੀ ਤੇ ਪੁਰਸਕੂਨ ਜ਼ਿੰਦਗੀ ਦੀ ਦੁਆ ਕਰਦੀ ਹੈ ਲੇਕਿਨ ਰੱਬ ਨਾ ਕਰੇ ਜੇ ਤੁਸੀਂ ਸ਼ੂਗਰ ਹਾਈ ਬਲੱਡ ਪ੍ਰੈਸ਼ਰ ਜੋੜਾਂ ਦਾ ਦਰਦ ਜਾਂ ਅਮਰਾਜ਼ ਦੇ ਬਾਜਪਨ ਦਾ ਸ਼ਿਕਾਰ ਹੋ ਤੇ ਤੁਹਾਡੀ ਬਿਮਾਰੀ ਕਿਸੇ ਵੀ ਇਲਾਜ ਤੋਂ ਠੀਕ ਨਹੀਂ ਹੋਈ ਤੇ ਵਕਤ ਜ਼ਾਇਆ ਨਾ ਕਰੋ ਤੇ ਫੌਰਨ ਹੀ ਪਾਕਿਸਤਾਨ ਦੇ ਮੰਨੇ ਤਨੇ ਤੇ ਬੈਨ ਅਲਗਵਾਮੀ ਸ਼ੋਹਰਤ ਯਾਫਤਾ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਜ਼ਾਤੀ ਤੌਰ ਤੇ ਮਿਲੋ ਸਾਡਾ ਪਤਾ ਤੇ ਫੋਨ ਨੰਬਰ ਨੋਟ ਕਰ ਲਓ ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ ਫੋਨ ਨੰਬਰ 042-377-2760 ਯਾਨੀ 042-377-2710 ਮੋਬਾਈਲ ਨੰਬਰ ਹੈ 03004142608 ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com ਜੀ ਸੋਹਣੇ ਭੈਣ ਭਰਾਓ ਪਤਾ ਤੁਹਾਨੂੰ ਮਿਲ ਗਿਆ ਤੇ ਹੁਣ ਮੈਂ ਤੁਹਾਡੀ ਮੁਲਾਕਾਤ ਕਰਾਨੀ ਆ ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ ਯੂਨਾਨੀ ਮੈਡੀਕਲ ਕਾਲਜ ਦੇ ਸਾਬਕ ਵਾਈਸ ਪ੍ਰਿੰਸੀਪਲ ਤੇ ਅਵਾਰਡ ਯਾਫਤਾ ਗੋਲਡ ਮੈਡਲਿਸਟ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਸੁਲੇਮਾਨ ਸਾਹਿਬ ਵੈਲਕਮ ਖੁਸ਼ ਆਮਦੀਦ ਤੇ ਜੀ ਆਇਆਂ ਨੂੰ
2: ਸਹਿਮਾ ਜੀ ਸ਼ੁਕਰੀਆ ਮਿਹਰਬਾਨੀ ਤੇ ਥੈਂਕ ਯੂ
1: ਬਹੁਤ ਖੂਬ ਇਹਨੂੰ ਕਹਿੰਦੇ ਨੇ ਨੈਲੇ ਪੇ ਦੈਲਾ ਸੁਲੇਮਾਨ ਸਾਹਿਬ
2: ਜੀ
1: ਅਸੀਂ ਅਕਸਰ ਸੁਣਨੇ ਆ ਕਿ ਫਲਾਂ ਬਿਮਾਰੀ ਫਲਾਂ ਵਾਇਰਸ ਦਾ ਨਤੀਜਾ ਹੈ ਜਾਂ ਇਹ ਵਾਇਰਲ ਇਨਫੈਕਸ਼ਨ ਹੈ ਵਗੈਰਾ ਵਗੈਰਾ ਸੁਲੇਮਾਨ ਸਾਹਿਬ ਅੱਜ ਪ੍ਰੋਗਰਾਮ ਦੀ ਇਬਤਦਾ ਵਾਇਰਸ ਨਾਲ ਹੀ ਨਾ ਕਰੀਏ ਲਿਹਾਜ਼ਾ ਸਾਡੇ ਸੁਣਨ ਨੂੰ ਜਿਹੜੇ ਵਾਲੇ ਸਾਮਿਨ ਨੇ ਨਾ ਉਹਨਾਂ ਨੂੰ ਪਤਾ ਲੱਗੇ ਕਿ ਵਾਇਰਸ ਅਸਲ 'ਚ ਹੈ ਕੀ ਬਲਾ
2: ਸਹਿਮਾ ਜੀ ਪ੍ਰੋਗਰਾਮ ਦੀ ਇਬਤਦਾ ਕਿਸੇ ਅੱਛੀ ਚੀਜ਼ ਨਾਲ ਕਰਦੇ ਬਹਰਹਾਲ ਤੁਹਾਡੀ ਫਰਮਾਇਸ਼ ਦੇ ਤਹਿਤ ਅਰਜ਼ ਕਰਾਂਗਾ
1: ਮੇਰੀ ਫਰਮਾਇਸ਼
2: ਹਾਂਜੀ ਕਿ ਵਾਇਰਸ ਵਾਕਈ ਇੱਕ ਬਲਾ ਹੈ
1: ਵਾਕਈ
2: ਸਹਿਮਾ ਜੀ ਵਾਇਰਸ ਬਹੁਤ ਹੀ ਛੋਟੇ ਜਰਾਸੀਮ ਹੁੰਦੇ ਨੇ ਜਿਹੜੇ ਆਮ ਤੌਰ ਤੇ ਖੁਰਦਬੀਨ ਤੋਂ ਵੀ ਨਜ਼ਰ ਨਹੀਂ ਆਉਂਦੇ
1: ਅੱਛਾ
2: ਇਹਨਾਂ ਨੂੰ ਵੇਖਣ ਲਈ ਇਲੈਕਟ੍ਰੋਨ ਮਾਈਕਰੋਸਕੋਪ ਦੀ ਜ਼ਰੂਰਤ ਹੁੰਦੀ ਹੈ
1: ਬਿਲਕੁਲ
2: ਸਹਿਮਾ ਜੀ ਇੱਕ ਆਮ ਵਾਇਰਸ ਦਾ ਸਾਈਜ਼ ਕਮ ਅਜ਼ ਕਮ ਇਸ਼ਾਰੀਆ 2 ਮਾਈਕਰੋਨ ਹੁੰਦਾ ਹੈ ਤੇ ਮਾਈਕਰੋਨ 1 ਮਿਲੀਮੀਟਰ ਦਾ ਹਜ਼ਾਰਵਾਂ ਹਿੱਸਾ ਹੁੰਦਾ ਹੈ
1: ਅੱਛਾ
2: ਵਾਇਰਸ ਬਹੁਤ ਸਾਰੀ ਖਤਰਨਾਕ ਬਿਮਾਰੀਆਂ ਮਸਲਨ ਖਸਰਾ ਚੀਚਕ ਲਾਕੜਾ ਕਾਕੜਾ ਕੰਨ ਪੇੜੇ ਵਰਮੇ ਦਿਮਾਗ ਤੇ ਹੈਪਾਟਾਈਟਿਸ ਵਰਗੀ ਬਿਮਾਰੀਆਂ ਦਾ ਸਬਬ ਬਣਦਾ ਹੈ ਸਹਿਮਾ ਜੀ ਬਸ ਜਰਾਸੀਮ ਮੁਤਹਰਕ ਹੁੰਦੇ ਨੇ ਤੇ ਬਸ ਗੈਰ ਮੁਤਹਰਕ ਤੇ ਪਰੇਸ਼ਾਨ ਕੁਨ ਹਕੀਕਤ ਇਹ ਵੇ ਕਿ ਇਹਨਾਂ ਦੀ ਅਫਜ਼ਾਇਸ਼ ਤੇ ਪੈਦਾਇਸ਼ ਬਹੁਤ ਜਲਦੀ ਹੁੰਦੀ ਹੈ ਯਾਨੀ ਇੱਕ ਜਰਾਸੀਮ ਤੋਂ 2 ਤੇ 2 ਤੋਂ 3 ਨਹੀਂ ਬਲਕਿ 4 ਹੁੰਦੇ ਨੇ ਇਸੇ ਤਰ੍ਹਾਂ ਹੀ 4 ਤੋਂ 8 ਤੇ 8 ਤੋਂ 16 ਹੋ ਕੇ ਤਕਸੀਮ ਹੋ ਜਾਂਦੇ ਨੇ ਜ਼ਿਆਦਾ 24 ਘੰਟਿਆਂ ਦੇ ਅੰਦਰ ਇੱਕ ਜਰਾਸੀਮ ਤੋਂ ਲੱਖਾਂ ਜਰਾਸੀਮ ਬਣ ਜਾਂਦੇ ਨੇ ਸਹਿਮਾ ਜੀ ਇਹ ਵੇ ਵਾਇਰਸ ਦੀ ਹਕੀਕਤ
1: ਓਹੋ ਇਹ ਤੇ ਬਹੁਤ ਹੀ ਤਲਖ ਤੇ ਪਰੇਸ਼ਾਨ ਕੁਨ ਹਕੀਕਤ ਹੈ ਮੈਂ ਤੇ ਬਹੁਤ ਹੀ ਖਤਰਨਾਕ ਮੌਤ ਚੇੜ ਬੈਠੀ ਹਾਂ ਮੈਨੂੰ ਕੀ ਪਤਾ ਸੀ ਤੁਸੀਂ ਇੰਨੀ ਖੌਫਨਾਕ ਗੱਲਾਂ ਦੱਸੋਗੇ ਲੇਕਿਨ ਇਹ ਗੱਲਾਂ ਸਾਡੇ ਸੁਣਨ ਵਾਲਿਆਂ ਲਈ ਯਕੀਨਨ ਮੁਫੀਦ ਹੋਣਗੀਆਂ ਸੋਹਣੇ ਭੈਣ ਭਰਾਓ ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਗੁਫ਼ਤਗੂ ਸੁਣੀ ਆਪਣੇ ਆਪ ਨੂੰ ਵਾਇਰਸ ਤੋਂ ਬਚਾਉਣ ਦੀ ਭਰਪੂਰ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਤੁਸੀਂ ਵੀ ਸਿਹਤਮੰਦ ਰਹੋ ਸੁਲੇਮਾਨ ਸਾਹਿਬ ਹੁਣ ਪੇਸ਼ ਕਰਨੀ ਹੈ ਪ੍ਰੋਗਰਾਮ ਦੀ ਪਹਿਲੀ ਈਮੇਲ ਜਿਹੜੀ ਰਾਣਾ ਅਜਮਲ ਖਾਨ ਸਾਹਿਬ ਨੇ ਤਹਿਰੀਰ ਕੀਤੀ ਹੈ
2: ਅੱਛਾ
1: ਲਿਖਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ ਮੇਰੀ ਉਮਰ 29 ਸਾਲ ਹੈ ਮੈਨੂੰ ਤਕਰੀਬਨ 6 ਮਹੀਨੇ ਪਹਿਲਾਂ ਇੱਕ ਤਕਲੀਫ ਹੋ ਗਈ ਸੀ ਮੈਂ ਬੜੀ ਤਕਲੀਫ ਉਠਾਈ ਬੜੀ ਮੁਸ਼ਕਿਲ ਨਾਲ ਉਹ ਬਿਮਾਰੀ ਠੀਕ ਹੋਈ ਤੇ ਮੈਂ ਕਾਫੀ ਪੈਸਾ ਵੀ ਖਰਚ ਕੀਤਾ ਸੁਲੇਮਾਨ ਸਾਹਿਬ ਉਹ ਤਕਲੀਫ ਠੀਕ ਹੋਣ ਤੋਂ ਬਾਅਦ ਮੈਨੂੰ ਜਿਸਮਾਨੀ ਤੌਰ ਤੇ ਸ਼ਦੀਦ ਕਮਜ਼ੋਰੀ ਹੋ ਗਈ ਹੈ ਜਿਸਮਾਨੀ ਕਮਜ਼ੋਰੀ ਦੀ ਵਜ੍ਹਾ ਤੋਂ ਮੈਨੂੰ ਬਾਜ਼ ਦਫ਼ਾ ਸ਼ਦੀਦ ਡਿਪਰੈਸ਼ਨ ਤੇ ਪਰੇਸ਼ਾਨੀ ਜਿਹੀ ਮਹਿਸੂਸ ਹੁੰਦੀ ਹੈ ਮੈਂ ਦਵਾਈ ਵੀ ਇਸਤੇਮਾਲ ਕੀਤੀ ਸੀ ਲੇਕਿਨ ਕੋਈ ਫਾਇਦਾ ਨਹੀਂ ਹੋਇਆ ਸੁਲੇਮਾਨ ਸਾਹਿਬ ਮੈਂ ਤੁਹਾਨੂੰ ਆਪਣੀ ਪੁਰਾਣੀ ਬਿਮਾਰੀ ਦੀ ਵੀ ਲੈਬੋਰਟਰੀ ਰਿਪੋਰਟ ਵੀ ਕੱਲੀ ਹੈ ਬਰਾਏ ਕਰਮ ਕੋਈ ਦਵਾਈ ਪਾਰਸਲ ਕਰ ਦਿਓ
2: ਬੇਟਾ ਜੀ ਤੁਹਾਨੂੰ ਇਹ ਸੁਣ ਕੇ ਪਰੇਸ਼ਾਨੀ ਤੇ ਹੋਵੇਗੀ ਲੇਕਿਨ ਤੁਹਾਡੀ ਰਿਪੋਰਟ ਦੇ ਮੁਤਾਬਕ ਹਕੀਕਤ ਇਹ ਵੇ ਕਿ ਤੁਹਾਨੂੰ ਬਹੁਤ ਹੀ ਖਤਰਨਾਕ ਬਿਮਾਰੀ ਹੋਈ ਸੀ ਜਿਹੜੀ ਇੱਕ ਖਤਰਨਾਕ ਵਾਇਰਸ ਗੋਨਾਕਾਕ ਦੇ ਜ਼ਰੀਏ ਲੱਗਦੀ ਹੈ ਤੇ ਇਹਦੀ ਵਜ੍ਹਾ ਨਾਲ ਨਾ ਸਿਰਫ ਜਿਸਮਾਨੀ ਤੇ ਅਸਾਬੀ ਕਮਜ਼ੋਰੀ ਹੁੰਦੀ ਹੈ ਬੇਟਾ ਜੀ ਮੈਨੂੰ ਹੈਰਾਨੀ ਇਹ ਵੇ ਕਿ ਤੁਸੀਂ ਆਪਣੀ ਖਤਰਨਾਕ ਬਿਮਾਰੀ ਦੇ ਬਾਰੇ ਅਗਾਹ ਕਿਉਂ ਨਹੀਂ? ਬਹਰਹਾਲ ਤੁਹਾਡੀ ਕੈਫੀਅਤ ਐਸੀ ਨਹੀਂ ਕਿ ਦਵਾਈ ਪਾਰਸਲ ਕਰਾਈ ਜਾਏ, ਲਿਹਾਜ਼ਾ ਤੁਸੀਂ ਦਵਾਖਾਨੇ 'ਤੇ ਆ ਜਾਓ ਤਾਂ ਕਿ ਮੈਂ ਤੁਹਾਡੀ ਕੈਫੀਅਤ ਦੇ ਮੁਤਾਬਿਕ ਤੁਹਾਡੇ ਲਈ ਦਵਾਈ ਤਜਵੀਜ਼ ਕਰਾਂ। ਤੁਸੀਂ ਟੈਨਸ਼ਨ ਨਹੀਂ ਲੈਣੀ, ਬਸ ਇੱਕ ਵਾਰੀ ਦਵਾਖਾਨੇ 'ਤੇ ਆ ਜਾਓ ਅਤੇ ਦਵਾਈ ਇਸਤੇਮਾਲ ਕਰੋ। ਇਸ ਦਵਾਈ ਨਾਲ ਗੁਜ਼ਿਸ਼ਤਾ ਬਿਮਾਰੀ ਦਾ ਜ਼ਹਿਰੀਲਾ ਮਵਾਦ ਨਿਕਲ ਜਾਏਗਾ, ਅਸਾਬ ਅਤੇ ਪੱਠਿਆਂ ਨੂੰ ਕੁਵਤ ਮਿਲੇਗੀ ਅਤੇ ਤੁਹਾਡੀ ਹਰ ਕਮਜ਼ੋਰੀ ਅਤੇ ਪਰੇਸ਼ਾਨੀ ਇਨਸ਼ਾਅੱਲਾ ਬਿਲਕੁਲ ਦੂਰ ਹੋ ਜਾਏਗੀ,
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੋਹਤਰਮ, ਤੁਸੀਂ ਆਪਣੀ ਈਮੇਲ ਜਵਾਬ ਸੁਣਿਆ, ਹੁਣ ਤੁਸੀਂ ਵਕਤ ਜ਼ਾਇਆ ਕੀਤੇ ਬਗੈਰ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਮਿਲੋ ਅਤੇ ਰੱਬ 'ਤੇ ਭਰੋਸਾ ਰੱਖੋ ਕਿ ਤੁਹਾਨੂੰ ਸ਼ਿਫਾ ਹਾਸਿਲ ਹੋ ਜਾਏਗੀ। ਅੱਲਾਹ ਪਾਕ ਨੇ ਪ੍ਰੋਫੈਸਰ ਸੁਲੇਮਾਨ ਸਾਹਿਬ ਦੇ ਹੱਥ ਵਿੱਚ ਸ਼ਿਫਾ ਹੀ ਸ਼ਿਫਾ ਰੱਖੀ ਹੈ। ਇਸ ਲਈ ਤਾਂ ਗਲਫ ਰਿਆਸਤਾਂ ਦੇ ਬਹੁਤ ਸਾਰੇ ਮਰੀਜ਼ ਪ੍ਰੋਫੈਸਰ ਸੁਲੇਮਾਨ ਤੋਂ ਇਲਾਜ ਕਰਾਉਂਦੇ ਨੇ ਅਤੇ ਅੱਲਾਹ ਪਾਕ ਉਹਨਾਂ ਨੂੰ ਸਿਹਤ ਅਤਾ ਕਰਦਾ ਹੈ। ਸੁਲੇਮਾਨ ਸਾਹਿਬ
2: ਜੀ,
1: ਮੈਂ ਵਾਇਰਸ ਬਾਰੇ ਪੁੱਛਿਆ ਸੀ ਅਤੇ ਪਹਿਲੀ ਈਮੇਲ ਵਾਇਰਸ ਦੀ ਬਿਮਾਰੀ ਬਾਰੇ ਸੀ।
2: ਜੀ ਸਹਿਮਾ ਜੀ, ਇਹ ਤਾਂ ਤੁਹਾਡੀ ਦੂਰਨ ਦੇਸ਼ੀ ਹੈ
1: ਜੀ, ਬਿਲਕੁਲ। ਸੁਲੇਮਾਨ ਸਾਹਿਬ
2: ਜੀ, ਜੀ
1: ਅੱਧੀ ਛੁੱਟੀ ਦੀ ਟੱਲੀ ਵੱਜ ਗਈ, ਤੁਸੀਂ ਕਰੋ ਥੋੜ੍ਹਾ ਜਿਹਾ ਆਰਾਮ ਅਤੇ ਮੈਂ ਆਪਣੇ ਭੈਣ ਭਰਾਵਾਂ ਦਾ ਇੱਕ ਅਹਿਮ ਕੰਮ ਕਰਕੇ ਆਉਂਦੀ ਹਾਂ, ਯਾਨੀ ਐਡਰੈਸ ਅਤੇ ਫੋਨ ਨੰਬਰ ਲਿਖਵਾ ਕੇ।
2: ਠੀਕ।
1: ਸੋਹਣੇ ਭੈਣ ਭਰਾਓ, ਜ਼ਰਾ ਤਵੱਜੋ ਫਰਮਾਓ ਅਤੇ ਸਾਇਮਾ ਦੀ ਜ਼ੁਬਾਨੀ ਦਵਾਖਾਨੇ ਦਾ ਪਤਾ ਨੋਟ ਫਰਮਾਓ ਤਾਂ ਕਿ ਤੁਸੀਂ ਆਪਣੀ ਬਿਮਾਰੀਆਂ ਦੇ ਮੁਕੰਮਲ ਇਲਾਜ ਲਈ ਪ੍ਰੋਫੈਸਰ ਸੁਲੇਮਾਨ

0: ਉਮੀਦ ਹੈ ਕਿ ਤੁਸੀਂ ਪਹਿਲੇ ਵਾਂਗੂ ਅੱਛੀ ਜਿਹੀ ਦਵਾਈ ਪਾਰਸਲ ਕਰਾ ਦਿਓਗੇ।
1: ਭੈਣ ਜੀ, ਸੋਹਣੇ ਰੱਬ ਦਾ ਸ਼ੁਕਰ ਹੈ ਕਿ ਤੁਹਾਨੂੰ ਵਾਲਾਂ ਦੀ ਪ੍ਰੋਬਲਮ ਤੋਂ ਨਿਜਾਤ ਮਿਲ ਗਈ ਹੈ। ਇਨਸ਼ਾਅੱਲਾ ਤੁਹਾਡੀ ਇਹ ਪ੍ਰੋਬਲਮ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ।
0: ਬੇਸ਼ੱਕ
1: ਮੇਰੀ ਪਿਆਰੀ ਭੈਣ, ਤੁਸੀਂ ਮਿਰਚ ਮਸਾਲੇ, ਖੱਟੀ ਚੀਜ਼ਾਂ, ਗੋਸ਼ਤ ਅਤੇ ਕਾਸਮੈਟਿਕ ਤੋਂ ਫਿਲਹਾਲ ਪਰਹੇਜ਼ ਕਰੋ।
0: ਬਿਲਕੁਲ,
1: ਅਤੇ ਸਬਜ਼ੀ ਦਾ ਇਸਤੇਮਾਲ ਦੁੱਗਣਾ ਕਰ ਦਿਓ। ਮੈਂ ਤੁਹਾਡੇ ਲਈ ਜਿਹੜੀ ਦਵਾਈ ਤਜਵੀਜ਼ ਕੀਤੀ ਹੈ ਉਹ ਖੂਨ ਦੇ ਫਾਸਦ ਮਾਦਿਆਂ ਨੂੰ ਖਾਰਜ ਕਰਦੀ ਹੈ, ਜਿਗਰ ਦੀ ਸਲਾਹ ਕਰਕੇ ਤਾਜ਼ਾ ਖੂਨ ਦੀ ਅਫਜ਼ਾਇਸ਼ ਦਾ ਸਬਬ ਬਣਦੀ ਹੈ। ਇਹਦੇ ਇਸਤੇਮਾਲ ਤੋਂ ਬਾਅਦ ਨਾ ਸਿਰਫ ਚਿਹਰੇ ਦੇ ਤਿਲ ਸਾਫ਼ ਹੋ ਜਾਣਗੇ ਬਲਕਿ ਕੀਲ ਮਾਸੇ ਅਤੇ ਛਾਈਆਂ ਤੋਂ ਵੀ ਇਨਸ਼ਾਅੱਲਾ ਛੁਟਕਾਰਾ ਮਿਲ ਜਾਏਗਾ।
0: ਬਿਲਕੁਲ ਬਿਲਕੁਲ,
1: ਬਸ ਤੁਸੀਂ ਦਵਾਈ ਅਤੇ ਪਰਹੇਜ਼ ਦੀ ਪਾਬੰਦੀ ਜ਼ਰੂਰ ਕਰਨੀ ਹੈ, ਰੱਬ ਆਪਣਾ ਕਰਮ ਕਰੇਗਾ
0: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਮੇਰੀ ਭੈਣ, ਜਿਸ ਤਰ੍ਹਾਂ ਤੁਹਾਡੇ ਵਾਲਾਂ ਦੀ ਪ੍ਰੋਬਲਮ ਠੀਕ ਹੋਈ ਹੈ, ਇੰਝ ਹੀ ਇਨਸ਼ਾਅੱਲਾ ਤਾਲਾ ਤਿਲ ਵੀ ਸਾਫ਼ ਹੋ ਜਾਣਗੇ। ਲੇਕਿਨ ਤੁਸੀਂ ਕੁਲਚੇ ਵਾਲੇ ਤਿਲ ਖਾ ਸਕਦੇ ਹੋ, ਉਹਨਾਂ ਤਿਲਾਂ ਨੂੰ ਨਹੀਂ, ਕੁਛ ਘਬਰਾਹਟ ਵਾਲੀ ਗੱਲ ਨਹੀਂ ਹੁੰਦੀ। ਸੁਲੇਮਾਨ ਸਾਹਿਬ
1: ਜੀ,
0: ਪ੍ਰੋਗਰਾਮ ਦਾ ਵਕਤ ਹੁਣ ਖਤਮ ਹੋ ਗਿਆ ਅਤੇ ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੀ ਮਸਰੂਫੀਅਤ ਦੇ ਬਾਵਜੂਦ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਈ। ਬਹੁਤ ਬਹੁਤ ਸ਼ੁਕਰੀਆ
1: ਸਹਿਮਾ ਜੀ, ਤੁਹਾਡਾ ਅਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਅਤੇ ਸਾਰੇ ਭੈਣ ਭਰਾਵਾਂ ਦਾ ਜਿਹੜੇ ਜਿਹੜੇ ਇਸ ਪ੍ਰੋਗਰਾਮ ਨੂੰ ਸੁਣਦੇ ਨੇ, ਸਭ ਦਾ ਬਹੁਤ ਬਹੁਤ ਸ਼ੁਕਰੀਆ
0: ਜੀ, ਬੜੀ ਮਿਹਰਬਾਨੀ। ਸੋਹਣੇ ਭੈਣ ਭਰਾ, ਬਿਮਾਰੀਆਂ ਤੋਂ ਨਾ ਘਬਰਾਓ ਅਤੇ ਦਵਾਖਾਨੇ 'ਤੇ ਜਾ ਕੇ ਫੌਰਨ ਹੀ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਮਿਲੋ ਅਤੇ ਵਿਗੜੀਆਂ ਹੋਈਆਂ ਬਿਮਾਰੀਆਂ ਤੋਂ ਸ਼ਿਫਾ ਪਾਓ। ਸਾਡਾ ਪਤਾ ਅਤੇ ਫੋਨ ਨੰਬਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160। ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਪਤਾ ਅਤੇ ਫੋਨ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 04237-27160, ਯਾਨੀ 04237-27160. ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਹਣੇ ਭੈਣ ਭਰਾ, ਉਮੀਦ ਹੈ ਕਿ ਤੁਸੀਂ ਬੜੀ ਇਤਿਆਦ ਨਾਲ ਪਤਾ ਨੋਟ ਫਰਮਾ ਲਿਆ ਹੋਵੇਗਾ। ਸਦਾ ਖੁਸ਼ ਰਹੋ, ਸਿਹਤਮੰਦ ਰਹੋ ਅਤੇ ਆਪਣੀ ਜ਼ਿੰਦਗੀ ਨੂੰ ਬੜੇ ਅੱਛੇ ਤਰੀਕੇ ਨਾਲ ਗੁਜ਼ਾਰੋ। ਇਸ ਦੇ ਨਾਲ ਹੀ ਆਪਣੀ ਭੈਣ ਸਾਹਿਬਾਂ ਨੂੰ ਦਵੋ ਇਜਾਜ਼ਤ, ਅਗਲੇ ਪ੍ਰੋਗਰਾਮ ਵਿੱਚ ਫਿਰ ਮਿਲਾਂਗੇ। ਉਸ ਵੇਲੇ ਤੀਕਰ ਅੱਲਾ ਹਾਫਿਜ਼।
2: ਸੁਰਰ ਸੰਗੀਤ, ਸਾਜ਼ੋ ਆਵਾਜ਼, ਆਪਕਾ ਮਨਪਸੰਦ ਰੇਡੀਓ ਚੈਨਲ FM 101।

0: 9 p.m. Pakistan Standard Time. Assalamu alaikum. This is Radio Pakistan, the news read by Zahra Sikandar. First, the headlines. Prime Minister has expressed government's commitment to provide better opportunities to youth in education, skill development, employment, and entrepreneurship. President has conferred civil awards upon prominent personalities at a ceremony in Islamabad in recognition of their outstanding performance in different fields. Deputy Prime Minister and Kuwait's Foreign Minister have telephonically discussed wider implications of closure of Strait of Hormuz on global economy. At the United Nations, Pakistan has pledged to continue promoting Buddha's universal message of peace in cooperation with international community.
1: Karachi, Lahore, Islamabad, Peshawar, Quetta, Hyderabad, Faisalabad, Sialkot, Multan, Bahawalpur, Sargodha, Larkana, Mithi, Bichha, Khairpur, Kohat, Pannu, Abbottabad, and Mirpur Azad Kashmir. The biggest FM radio network of Pakistan. Tune in to the one above, FM 101.
2: For latest news headlines, after every 1 hour, tune into FM 101, the channel of Radio Pakistan.
3: There's music, and then there's magic. One above, FM 101.
4: निकाह खुशियों भरे एक खूबसूरत सफर का आगाज है. इसका बरवक्त इंदराज एक कानूनी तकाजा है जो इस सफर को महफूज बनाता है. निकाह के बाद एक अहम काम अक्सर नजरअंदाज हो जाता है जो आगे चलकर परेशानी का बाइस भी बन सकता है. लिहाजा इस काम की बरवक्त तकमील यकीनी बनाएं. नादरा रिकॉर्ड में अज़दवाजी हैसियत अपडेट कराएं. नादरा रिकॉर्ड में शादी का इंदराज कानून की नज़र में आपकी अज़दवाजी हैसियत का एतराफ है जो मुस्तकबिल में शनाख्ती कार्ड की तजदीद, पासपोर्ट के इजरा, खानदानी रिकॉर्ड और दीगर सरकारी अमूर में मददगार साबित होता है. यूनियन कौंसिल में निकाह का इंदराज होने के बाद करीबी नादरा दफ्तर तशरीफ लाएं या पाक आईडी मोबाइल ऐप के जरिए अपनी अज़दवाजी हैसियत अपडेट कराएं. नादरा, आपकी शनाख्त, आपकी पहचान.
5: मैं समझता हूं कि ये जो इवेंट है हमारी कौम को जगाया गया है और इसमें पूरी कौम का और अफवाज पाकिस्तान का जो रोल है इतना रिमार्केबल है कि इसको सिर्फ हमारी कौम ने नहीं सराहा, पूरी दुनिया ने सराहा. मैं पिछले दिनों सोमालिया गया और बल्कि इधर भी कई एम्बेसडर भी हमारे पास आए हैं. उन्होंने कहा जी चार घंटों में जो आपने वॉर की फेट चेंज की है और सारी दुनिया को ये पता चल गया है कि पाकिस्तानी फौज जो है वो कितनी स्ट्रांग है, कितनी कंट्री के लिए लॉयल है और वो हर मुश्किल वक्त में वो कौम के लिए अपने आप को कुर्बान कर सकती है. तो ये वंडरफुल मैं समझता हूँ और जहां भी हम गए हैं हमें वालेहाना प्यार मिला है, हमारी फौज को सराहा गया है, हमारी कौम को मुबारकबाद दी गई है. तो इसमें तो कुछ शक वाली बात नहीं है, सब दुनिया को पता है कि चार घंटों में इंडिया का हमने क्या हशर नशर किया.
6: और यूथ का जो किरदार रहा था, जिस तरह सोशल मीडिया और दीगर प्लेटफॉर्म पर उन्होंने दुश्मन को मुंह तोड़ जवाब दिया, न सिर्फ जवाब दिया बल्कि शिकस्त से दो चार किया, इसे कैसे देखें?
5: देखिए जी, सोशल मीडिया आजकल चल ही रहा है यूथ से और उसमें ये बहुत ही इम्पोर्टेंट सेगमेंट है. हमारा यूथ जो है वो इतना उसमें टैलेंट है और वो हर चीज को एनालाइज भी करते हैं, डायग्नोज भी करते हैं और उसका रिबटल भी देते हैं. तो उन्होंने इतनी अच्छी रिस्पांस दी, यानी जो उनके मीडिया से चीजें आ रही थी उनको निगेट भी किया और बल्कि प्रीडोमिनेट हुए. तो इसलिए मैं समझता हूं उनका ये हक बनता था, उनकी ऑब्लिगेशन थी कि वो हमारे फौज के जो मार्का हक था उसको सपोर्ट करते और उसको अक्लेम करते, और उन्होंने किया।
3: There's music, and then there's magic. One above, FM 101.
7: और अब वक्त है कमर्शियल ब्रेक का।
8: सुने पैन प्राओ ते मेरे बुजुर्गो, ऐस उम्मीद दे नाल कि तुसी अल्हम्दुलिल्लाह अल्हम्दुलिल्लाह बिल्कुल ठीक ठाक ते सेहतमंद होवोगे। ਤੁਹਾਡੀ ਮੇਜ਼ਬਾਨ ਸਾਇਮਾ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ ਅਤੇ ਬਹੁਤ ਬਹੁਤ ਸਲਾਮ ਅਰਜ਼ ਕਰਦੀ ਹੈ। ਸੋਹਣੇ ਭੈਣ ਭਰਾਓ, ਸਭ ਤੋਂ ਪਹਿਲੇ ਤਾਂ ਮੈਂ ਤੁਹਾਡਾ ਬਹੁਤ ਬਹੁਤ ਅਤੇ ਬਹੁਤ ਹੀ ਜ਼ਿਆਦਾ ਸ਼ੁਕਰੀਆ ਅਦਾ ਕਰਨੀ ਹਾਂ ਕਿ ਤੁਸੀਂ ਮੈਨੂੰ ਅਤੇ ਪ੍ਰੋਗਰਾਮ ਨੂੰ ਬਹੁਤ ਪਸੰਦ ਕਰਦੇ ਹੋ ਅਤੇ ਆਪਣੀ ਦੁਆਵਾਂ ਦੇ ਅਨਮੋਲ ਤੋਹਫੇ ਘੱਲਦੇ ਰਹਿੰਦੇ ਹੋ। ਭੈਣੋ ਭਰਾਓ, ਤਾਰੀਫ ਦੇ ਅਸਲ ਹੱਕਦਾਰ ਤਾਂ ਪ੍ਰੋਫੈਸਰ ਸੁਲੇਮਾਨ ਸਾਹਿਬ ਨੇ, ਜਿਨ੍ਹਾਂ ਦੀ ਮਾਹਰਾਨਾ ਰਾਏ ਅਤੇ ਮਸ਼ਵਰੇ ਤੁਹਾਡੇ ਲਈ ਸ਼ਿਫਾ ਦਾ ਜ਼ਰੀਆ ਬਣਦੇ ਨੇ। ਮੈਂ ਤਾਂ ਸਿਰਫ ਤੁਹਾਡੀ SMS ਅਤੇ ਈਮੇਲਸ ਦੀ ਤਰਜਮਾਨ ਹਾਂ। ਚਲੋ ਬਹਰਹਾਲ ਕੋਈ ਗੱਲ ਨਹੀਂ, ਤੁਹਾਡੀ ਤਾਰੀਫ ਸਿਰ ਮੱਥੇ 'ਤੇ, ਤੁਹਾਡੀ ਤਾਰੀਫ ਕਰਨ ਦਾ ਬਹੁਤ ਬਹੁਤ ਸ਼ੁਕਰੀਆ। ਸੋਹਣੇ ਭੈਣ ਭਰਾਓ, ਹਮੇਸ਼ਾ ਵਾਂਗੂ ਅੱਜ ਵੀ ਮੋਹਤਰਮ ਪ੍ਰੋਫੈਸਰ ਸੁਲੇਮਾਨ ਸਾਹਿਬ ਸਾਡੇ ਸਟੂਡੀਓ ਵਿੱਚ ਮੌਜੂਦ ਨੇ, ਜਿਹੜੇ ਤੁਹਾਨੂੰ ਤਿੱਬੀ ਰਹਿਨਮਾਈ ਫਰਾਹਮ ਕਰਨਗੇ। ਲੇਕਿਨ ਪਹਿਲੇ ਤੁਸੀਂ ਨੋਟ ਫਰਮਾਓ ਸਾਡਾ ਪਤਾ ਅਤੇ ਫੋਨ ਨੰਬਰ, ਉਸ ਤੋਂ ਬਾਅਦ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਮਿਲਾਂਗੇ। ਅਤੇ ਨੋਟ ਫਰਮਾਓ, ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160। ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਮੇਰੇ ਸੋਹਣੇ ਭੈਣ ਭਰਾਓ, ਪਤਾ ਤੁਹਾਨੂੰ ਮਿਲ ਗਿਆ, ਅਤੇ ਹੁਣ ਜ਼ਰਾ ਨੇੜੇ ਨੇੜੇ ਆ ਜਾਓ ਅਤੇ ਆਪਣੀ ਤਵੱਜੋ ਪ੍ਰੋਗਰਾਮ ਵੱਲ ਰੱਖੋ, ਕਿਉਂਕਿ ਹੁਣ ਮਿਲਣੇ ਆ ਯੂਨਾਨੀ ਮੈਡੀਕਲ ਕਾਲਜ ਦੇ ਸਾਬਿਕ ਵਾਈਸ ਪ੍ਰਿੰਸੀਪਲ, ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਅਵਾਰਡ ਯਾਫਤਾ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ। ਸੁਲੇਮਾਨ ਸਾਹਿਬ, ਵੈਲਕਮ ਜੀ ਆਇਆਂ ਨੂੰ, ਅਤੇ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਉਣ ਦਾ ਬਹੁਤ ਬਹੁਤ ਸ਼ੁਕਰੀਆ।
9: ਸਹਿਮਾ ਜੀ, ਇਹ ਤਾਂ ਮੇਰਾ ਤਿੱਬੀ ਫਰੀਜ਼ਾ ਹੈ ਕਿ ਮੈਂ ਆਪਣੇ ਭੈਣ ਭਰਾਵਾਂ ਨੂੰ ਤਿੱਬੀ ਹਵਾਲੇ ਨਾਲ ਰਹਿਨਮਾਈ ਫਰਾਹਮ ਕਰਾਂ ਅਤੇ ਉਹਨਾਂ ਨੂੰ ਐਸੇ ਮਸ਼ਵਰੇ ਦਿਆਂ ਜਿਨ੍ਹਾਂ 'ਤੇ ਅਮਲ ਕਰਕੇ ਉਹ ਸਿਹਤਮੰਦ ਜ਼ਿੰਦਗੀ ਗੁਜ਼ਾਰ ਸਕਣ। ਲਿਹਾਜ਼ਾ ਇਹਦੇ 'ਚ ਸ਼ੁਕਰੀਆ ਦੀ ਕੋਈ ਜ਼ਰੂਰਤ ਨਹੀਂ
8: ਜੀ। ਅੱਛਾ ਸੁਲੇਮਾਨ ਸਾਹਿਬ, ਹਮੇਸ਼ਾ ਇਸ ਤਰ੍ਹਾਂ ਈਮੇਲਸ ਔਰ SMS ਢੇਰ ਲੱਗੇ ਹੋਏ ਨੇ, ਤੇ ਕਿਉਂ ਨਾ ਪਹਿਲੇ ਇੱਕ ਇਹੀ ਕੰਮ ਸ਼ੁਰੂ ਕਰ ਲਈਏ।
9: ਹਾਂ ਜੀ ਬਿਲਕੁਲ ਜੀ ਬਿਲਕੁਲ।
8: ਪਹਿਲੀ ਈਮੇਲ ਸਾਨੂੰ ਮਿਲੀ ਹੈ, ਉਸਮਾਨ ਖਾਲਿਦ ਸਾਹਿਬ ਨੇ ਤਹਿਰੀਰ ਕੀਤੀ ਹੈ। ਫਰਮਾਉਂਦੇ ਨੇ, ਮੇਰਾ ਜਿਸਮ ਬਹੁਤ ਬੇਡੋਲ ਅਤੇ ਬਦਨਮਾ ਹੋ ਗਿਆ, ਮੋਟਾਪੇ ਦੀ ਵਜ੍ਹਾ ਤੋਂ ਮੇਰੇ ਸਾਰੇ ਕੱਪੜੇ ਤੰਗ ਹੋ ਗਏ ਨੇ ਅਤੇ ਮੇਰੇ ਸਾਰੇ ਦੋਸਤ ਮੈਨੂੰ ਤੰਜ਼ ਕਰਦੇ ਨੇ। ਮੈਂ ਹੁਣ ਸਖਤ ਕਿਸਮ ਦੀ ਡਾਇਟਿੰਗ ਸ਼ੁਰੂ ਕੀਤੀ ਹੈ, ਸਾਰਾ ਦਿਨ 'ਚ 2 ਰਾਸੀ ਜਾਂ 2 ਸਲਾਈਸ ਚਾਹ ਨਾਲ ਖਾ ਰਿਹਾ ਵਾਂ। ਲੇਕਿਨ ਮਸਲਾ ਇਹ ਵੇ ਕਿ ਇਹਦੇ ਨਾਲ ਕਮਜ਼ੋਰੀ ਬਹੁਤ ਹੋ ਗਈ ਹੈ, ਅੱਖਾਂ ਦੇ ਅੱਗੇ ਹਨੇਰਾ ਆ ਜਾਂਦਾ, ਚੱਕਰ ਆਉਂਦੇ ਨੇ ਅਤੇ ਪਿੰਡਲੀਆਂ 'ਚ ਦਰਦ ਅਤੇ ਖਿਚਾਓ ਮਹਿਸੂਸ ਹੁੰਦਾ। ਸੁਲੇਮਾਨ ਸਾਹਿਬ, ਕੋਈ ਐਸੀ ਦਵਾਈ ਤਿਆਰ ਕਰ ਦਿਓ ਜਿਹਦੇ ਨਾਲ ਮੇਰਾ ਮੋਟਾਪਾ ਵੀ ਦੂਰ ਹੋ ਜਾਏ ਅਤੇ ਕਮਜ਼ੋਰੀ ਵੀ ਨਾ ਹੋਵੇ, ਬੜੀ ਮਿਹਰਬਾਨੀ।
9: ਉਸਮਾਨ ਸਾਹਿਬ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਮੋਟਾਪਾ ਜਿਸਮ ਨੂੰ ਬਦਨਮਾ ਅਤੇ ਬਿਮਾਰੀਆਂ ਦੀ ਅਮਾਜਗਾਹ ਬਣਾ ਦਿੰਦਾ ਹੈ।
8: ਬਿਲਕੁਲ,
9: ਲਿਹਾਜ਼ਾ ਇਹਨੂੰ ਦੂਰ ਕਰਨਾ ਹੀ ਬੇਹੱਦ ਜ਼ਰੂਰੀ ਹੈ। ਲੇਕਿਨ ਇਹ ਗੱਲ ਯਾਦ ਰੱਖੋ ਕਿ ਡਾਇਟਿੰਗ ਤਿੱਬੀ ਇਤਬਾਰ ਨਾਲ ਬਹੁਤ ਮੁਜ਼ਰ ਹੈ।
8: ਬਿਲਕੁਲ,
9: ਕਿਉਂਕਿ ਮੁਤਲ ਖੁਰਾਕ ਲੈਣਾ ਜ਼ਰੂਰੀ ਹੈ ਜਿਹੜੀ ਇੱਕ ਮੁਆਲਜੀ ਤਰਤੀਬ ਦੇ ਸਕਦਾ ਹੈ। ਮੇਰੇ ਭਾਈ, ਤੁਸੀਂ ਦੋਸਤਾਂ ਦੇ ਤੰਜ਼ ਦੀ ਪਰਵਾਹ ਨਾ ਕਰੋ, ਬਲਕਿ ਇਹ ਸਮਝੋ ਕਿ ਉਹਨਾਂ ਦਾ ਤੰਜ਼ ਤੁਹਾਨੂੰ ਇਲਾਜ ਵੱਲ ਰਾਗਬ ਕਰ ਰਿਹਾ।
8: ਹਾਂਜੀ, ਅਸਲ ਵਜ੍ਹਾ ਇਹੀ ਹੈ।
9: ਤੁਸੀਂ ਬਾਕਾਇਦਗੀ ਨਾਲ ਇਲਾਜ ਕਰਾ ਕੇ ਇਸ ਬੁਰੇ ਮਰਜ਼ ਤੋਂ ਜਾਨ ਛੁਡਾਉਣੀ ਹੈ। ਮੇਰੇ ਭਾਈ, ਮੈਂ ਤੁਹਾਡੇ ਲਈ ਬਹੁਤ ਹੀ ਮੌਜੂ ਅਤੇ ਅਜ਼ਮੂਦਾ ਦਵਾਈ ਤਜਵੀਜ਼ ਕੀਤੀ ਹੈ ਅਤੇ ਨਾਲ ਹੀ ਤੁਹਾਡੇ ਲਈ ਐਸੀ ਗਜ਼ਾ ਵੀ ਤਰਤੀਬ ਦਿੱਤੀ ਹੈ ਜਿਹੜੀ ਨਾ ਤਾਂ ਜਿਸਮ ਨੂੰ ਮੋਟਾ ਹੋਣ ਦੇਵੇਗੀ ਅਤੇ ਨਾ ਹੀ ਉਹਦੇ ਨਾਲ ਕਿਸੇ ਕਿਸਮ ਦੀ ਕਮਜ਼ੋਰੀ ਹੋਵੇਗੀ, ਬਲਕਿ ਚੰਦ ਹਫ਼ਤੇ ਇਲਾਜ ਤੋਂ ਬਾਅਦ ਤੁਹਾਡਾ ਜਿਸਮ ਇਨਸ਼ਾਅੱਲਾ ਦੁਬਲਾ ਪਤਲਾ ਅਤੇ ਸਲਿਮ ਸਮਾਰਟ ਹੋ ਜਾਏਗਾ।
8: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਉਸਮਾਨ ਸਾਹਿਬ, ਤੁਸੀਂ ਆਪਣੀ ਈਮੇਲ ਦਾ ਜਵਾਬ ਸੁਣ ਲਿਆ, ਹੁਣ ਇਸ ਮਸ਼ਵਰੇ 'ਤੇ ਪੂਰੀ ਤਰ੍ਹਾਂ ਅਮਲ ਵੀ ਕਰਨਾ ਤਾਂ ਕਿ ਤੁਸੀਂ ਸਮਾਰਟ ਹੋ ਜਾਓ ਅਤੇ ਤੁਹਾਡੇ ਕੱਪੜੇ ਬੇਕਾਰ ਨਾ ਜਾਣ। ਸੁਲੇਮਾਨ ਸਾਹਿਬ, ਵੈਸੇ ਗੱਲ ਹੈ ਕਿ ਮੋਟੇ ਬੰਦੇ ਨੂੰ ਹਰ ਕੋਈ ਛੇੜਦਾ ਕਿ ਬੜੇ ਮੋਟੇ ਹੋ ਰਹੇ ਹੋ, ਕੀ ਖਾਦਾ ਤੇ ਇਹ ਨੀ ਪਤਾ ਕਿ ਵਿਚਾਰਾ ਮੋਟਾ ਤੇ ਫਾਕਾ ਕਸ਼ੀ ਕਰਦਾ, ਫੇਰ ਵੀ ਪਤਲਾ ਨਹੀਂ ਹੁੰਦਾ।
9: ਜੀ ਸਹਿਮਾ ਜੀ, ਬਲਕਿ ਮੋਟੇ ਨੂੰ ਤੇ ਮੋਟੇ ਹੋਣ ਦੀ ਫਿਕਰ ਤੇ ਟੈਨਸ਼ਨ ਪਤਲਾ ਨਹੀਂ ਹੋਣ ਦਿੰਦੀ।
8: ਹਾਂਜੀ ਹਾਂਜੀ,
9: ਐਸੇ ਲਈ ਕਹਿੰਦੇ ਨੇ ਕਿ ਫੌਰਨ ਇਲਾਜ ਹੋਣਾ ਜ਼ਰੂਰੀ ਹੈ।
8: ਜੀ ਬੇਸ਼ੱਕ ਬੇਸ਼ੱਕ, ਤੁਸੀਂ ਜ਼ਰਾ ਥੋੜਾ ਜਿਹਾ ਰੈਸਟ ਕਰੋ ਤੇ ਮੈਂ ਹੁਣੇ ਆਈ। ਜੀ ਸੋਹਣੇ ਭੈਣ ਭਰਾਓ, ਹਰ ਚੀਜ਼ ਤੋਂ ਜ਼ਿਆਦਾ ਆਪਣੀ ਸਿਹਤ ਨੂੰ ਅਹਿਮੀਅਤ ਦਿਓ ਤੇ ਰੱਬ ਨਾ ਕਰੇ ਜੇ ਤੁਸੀਂ ਕਿਸੇ ਤਿੱਬੀ ਮਸਲੇ 'ਚ ਮੁਬਤਲਾ ਹੋ ਤੇ ਫੌਰਨ ਹੀ ਪਾਕਿਸਤਾਨ ਦੇ ਮਾਇਆ ਨਾਲ ਸਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਜ਼ਾਤੀ ਤੌਰ ਤੇ ਮਿਲੋ। ਸਾਡਾ ਪਤਾ ਤੇ ਫੋਨ ਨੰਬਰ ਇਹ ਵੀ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-3772-7160, ਮੋਬਾਈਲ ਨੰਬਰ ਏ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਏ suleiman.dawakhana@lhr.gmail.com। ਜੀ ਮੇਰੇ ਭੈਣ ਭਰਾਓ, ਪਤਾ ਤਾਂ ਤੁਹਾਨੂੰ ਮਿਲ ਗਿਆ ਤੇ ਹੁਣ ਪੇਸ਼ ਕਰਨੀ ਆ ਤੁਹਾਡੀ ਬਾਕੀ ਮੇਲਸ ਔਰ SMS। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ SMS ਜਿਹੜੀ ਏ ਉਹ ਲਿਖੀ ਏ ਸਾਨੂੰ ਭਾਈ ਸਾਹਿਬ ਨੇ।
9: ਜੀ ਜੀ,
8: ਇਹਨਾਂ ਨੇ ਆਪਣਾ ਨਾਂ ਜ਼ਾਹਿਰ ਨਹੀਂ ਕੀਤਾ, ਅਲਬਤਾ ਲਿਖਦੇ ਨੇ ਕਿ ਜਨਾਬੀ ਆਲੀ ਮੈਂ ਟੀਵੀ ਤੇ ਸਟੇਜ ਆਰਟਿਸਟ ਹਾਂ। ਮਸਲਾ ਇਹ ਵੇ ਕਿ ਮੇਰੇ ਵਾਲ ਬਹੁਤ ਝੜਦੇ ਨੇ, ਬਲਕਿ ਸਿਰ ਦੇ ਦਰਮਿਆਨ ਗੰਜ ਦੀ ਟਿੱਕੀ ਬਣ ਗਈ ਹੈ, ਜਿਹਦੇ ਨਾਲ ਮੈਨੂੰ ਬਹੁਤ ਹੀ ਦੁਸ਼ਵਾਰੀ ਪੇਸ਼ ਆ ਰਹੀ ਹੈ, ਕਿਉਂਕਿ ਮੈਨੂੰ ਆਪਣੇ ਰੋਲ ਵਾਸਤੇ ਵਿਗ ਇਸਤੇਮਾਲ ਕਰਨੀ ਪੈਂਦੀ ਹੈ। ਮੈਂ ਬਹੁਤ ਸਾਰੇ ਇੰਪੋਰਟਡ ਲੋਸ਼ਨ ਅਤੇ ਆਇਲ ਇਸਤੇਮਾਲ ਕਰ ਚੁੱਕੀ ਹਾਂ, ਲੇਕਿਨ ਕੋਈ ਫਾਇਦਾ ਨਹੀਂ ਹੁੰਦਾ। ਬਰਾਏ ਮਿਹਰਬਾਨੀ ਕੋਈ ਬਿਹਤਰੀਨ ਜਿਹੀ ਚੀਜ਼ ਪਾਰਸਲ ਕਰ ਦਿਓ। ਸਿਰ ਦੇ ਦਰਮਿਆਨ ਗੰਜ ਦੀ ਟਿੱਕੀ ਬਣ ਗਈ ਹੈ, ਜਿਹਦੇ ਨਾਲ ਮੈਨੂੰ ਬਹੁਤ ਹੀ ਦੁਸ਼ਵਾਰੀ ਪੇਸ਼ ਆ ਰਹੀ ਹੈ, ਕਿਉਂਕਿ ਮੈਨੂੰ ਆਪਣੇ ਰੋਲ ਵਾਸਤੇ ਵਿਗ ਇਸਤੇਮਾਲ ਕਰਨੀ ਪੈਂਦੀ ਹੈ। ਮੈਂ ਬਹੁਤ ਸਾਰੇ ਇੰਪੋਰਟਡ ਲੋਸ਼ਨ ਅਤੇ ਆਇਲ

0: ਇਹ ਖਾਲਸ ਜੜੀ ਬੂਟੀਆਂ ਦਾ ਆਇਲ ਪਾਸਲ ਕਰਾਇਆ ਹੈ। ਇਹ ਵਾਲਾਂ ਨੂੰ ਮਜ਼ਬੂਤ ਕਰਦਾ ਹੈ, ਖੁਸ਼ਕੀ ਸਿਕਰੀ ਨੂੰ ਸਾਫ਼ ਕਰਦਾ ਹੈ ਅਤੇ ਥੋੜ੍ਹੇ ਅਰਸੇ ਇਸਤੇਮਾਲ ਦੇ ਬਾਅਦ ਵਾਲ ਗਿਰਨਾ ਬੰਦ ਹੋ ਜਾਣਗੇ ਅਤੇ ਡਿੱਗੇ ਹੋਏ ਵਾਲਾਂ ਦੀ ਜਗ੍ਹਾ ਨਵੇਂ ਵਾਲ ਉੱਗਦੇ ਨੇ। ਤੁਸੀਂ ਬੜੀ ਪਾਬੰਦੀ ਨਾਲ ਇਹ ਹੇਅਰ ਆਇਲ ਜਿਹੜਾ ਇਸਤੇਮਾਲ ਕਰੋ, ਇਨਸ਼ਾਅੱਲਾ ਤੁਹਾਡੀ ਇਹ ਪ੍ਰੋਬਲਮ ਬਿਲਕੁਲ ਠੀਕ ਹੋ ਜਾਏਗੀ
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਭਾਈ ਸਾਹਿਬ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ, ਹੁਣ ਤੁਹਾਡੇ ਲਈ ਇਹੋ ਹੀ ਬਿਹਤਰ ਹੈ ਕਿ ਤੁਸੀਂ ਇਸ ਮਸ਼ਵਰੇ ਤੇ ਮੁਕੰਮਲ ਅਮਲ ਕਰੋ। ਸੁਲੇਮਾਨ ਸਾਹਿਬ
0: ਜੀ,
1: ਇੱਕ ਆਰਟਿਸਟ ਵਾਸਤੇ ਵਾਲਾਂ ਤੋਂ ਮਹਿਰੂਮ ਹੋਣਾ ਤੇ ਬਹੁਤ ਹੀ ਫਿਕਰਮੰਦੀ ਵਾਲੀ ਗੱਲ ਹੈ।
0: ਜੀ ਜੀ,
1: ਵੈਸੇ ਸੁਲੇਮਾਨ ਸਾਹਿਬ, ਆਰਟਿਸਟ ਤੇ ਆਰਟਿਸਟ ਹੁੰਦਾ ਹੈ, ਜਦੋਂ ਵਾਲ ਹੋਣ ਤੇ ਹੀਰੋ ਤੇ ਜਦੋਂ ਵਾਲ ਨਾ ਹੋਣ ਤੇ ਫੇਰ ਵਿਲਨ ਦਾ ਕਿਰਦਾਰ ਅਦਾ ਕਰ ਸਕਦੇ ਨੇ।
0: ਉਹ ਤੇ ਠੀਕ ਹੈ ਸਾਹਿਬਾ ਜੀ, ਲੇਕਿਨ ਹੀਰੋ ਤੇ ਹੀਰੋ ਹੀ ਹੁੰਦਾ।
1: ਬਿਲਕੁਲ ਠੀਕ, ਜਿਹੜਾ 10-10 ਬੰਦਿਆਂ ਨੂੰ ਕੱਲਾ ਕੁੱਟਦਾ ਹੈ। ਸੁਲੇਮਾਨ ਸਾਹਿਬ, ਹੁਣ ਆਉਂਦੀ ਹਾਂ ਮੈਂ ਆਪਣੇ ਅਸਲ ਕੰਮ ਵੱਲ, ਯਾਨੀ ਕਿ ਈਮੇਲਸ ਔਰ SMS ਵੱਲ। ਸਾਡੀ ਅਗਲੀ ਈਮੇਲ ਜਿਹੜੀ ਹੈ ਉਹ ਆਬਿਦ ਮੁਸ਼ਤਾਕ ਸਾਹਿਬ ਨੇ ਤਹਿਰੀਰ ਕੀਤੀ ਹੈ। ਫਰਮਾਉਂਦੇ ਨੇ, ਜਨਾਬੇ ਆਲੀ, ਮੇਰੀ ਉਮਰ 23 ਸਾਲ ਹੈ, ਮੈਂ ਸਟੂਡੈਂਟ ਹਾਂ, ਲੇਕਿਨ ਮੇਰੀ ਬਿਮਾਰੀ ਨੇ ਮੈਨੂੰ ਤਾਲੀਮੀ ਇਤਬਾਰ ਨਾਲ ਵੀ ਸ਼ਦੀਦ ਮੁਤਾਸਰ ਕੀਤਾ। ਮੈਨੂੰ ਕਮਜ਼ੋਰੀ ਦੀ ਵਜ੍ਹਾ ਨਾਲ ਕਮਰ, ਲੱਤਾਂ, ਸਿਰ, ਮੋਢਿਆਂ ਅਤੇ ਬਾਜ਼ੂਆਂ 'ਚ ਹਰ ਵੇਲੇ ਦਰਦ ਹੁੰਦਾ, ਕੋਈ ਕੰਮ ਨਹੀਂ ਹੁੰਦਾ, ਹਰ ਵੇਲੇ ਥੱਕਣ ਅਤੇ ਕਮਜ਼ੋਰੀ ਰਹਿੰਦੀ ਹੈ। ਮੈਂ 2-3 ਹਕੀਮਾਂ ਤੋਂ ਇਲਾਜ ਵੀ ਕਰਵਾਇਆ ਲੇਕਿਨ ਕੋਈ ਫਾਇਦਾ ਨਹੀਂ ਹੋਇਆ। ਮਿਹਰਬਾਨੀ ਕਰਕੇ ਮੇਰੇ ਲਈ ਦਵਾਈ ਪਾਰਸਲ ਕਰ ਦਿਓ।
0: ਬੇਟਾ ਜੀ, ਇਸ ਉਮਰ ਵਿੱਚ 80% ਨੌਜਵਾਨਾਂ ਨੂੰ ਇਹੋ ਜਿਹੀ ਤਕਲੀਫ ਹੋ ਜਾਂਦੀ ਹੈ, ਲੇਕਿਨ ਤੁਹਾਡੀ ਕਾਫੀਅਤ ਦੱਸ ਰਹੀ ਹੈ ਕਿ ਤੁਸੀਂ ਬਰ ਵਕਤ ਇਲਾਜ ਵੱਲ ਤਵੱਜੋ ਨਹੀਂ ਕੀਤੀ, ਜਿਹਦੀ ਵਜ੍ਹਾ ਨਾਲ ਤੁਹਾਡੀ ਬਿਮਾਰੀ ਕਾਫੀ ਪੇਚੀਦਾ ਹੋ ਗਈ ਹੈ। ਬਹਰਹਾਲ ਫਿਕਰ ਨਾ ਕਰੋ, ਤੁਸੀਂ ਬਿਲਕੁਲ ਠੀਕ ਹੋ ਜਾਓਗੇ
1: ਇਨਸ਼ਾਅੱਲਾ।
0: ਲੇਕਿਨ ਇਹਦੇ ਲਈ ਜ਼ਰੂਰੀ ਹੈ ਕਿ ਤੁਸੀਂ ਦਵਾਈ ਤੇ ਪਰਹੇਜ਼ ਦੀ ਮੁਕੰਮਲ ਪਾਬੰਦੀ ਕਰੋ। ਮੈਂ ਤੁਹਾਡੇ ਲਈ ਜੜੀ ਬੂਟੀਆਂ ਦੀ ਦਵਾਈ ਪਾਰਸਲ ਕਰਾਈ ਹੈ, ਉਹ ਆਪਣੀ ਖਾਸ ਤਾਸੀਰ ਦੇ ਬਦੌਲਤ ਯੂਰਨ 'ਚ ਗੈਰ ਤਬਈ ਅਜ਼ਾ ਨੂੰ ਰੋਕੇਗੀ, ਨਿਜ਼ਾਮੇ ਹਜ਼ਮ ਅਤੇ ਨਿਜ਼ਾਮੇ ਜਿਗਰ ਦੀ ਸਲਾਹ ਕਰੇਗੀ ਅਤੇ ਚੰਦ ਹਫ਼ਤੇ ਇਲਾਜ ਦੇ ਬਾਅਦ ਤੁਸੀਂ ਇਨਸ਼ਾਅੱਲਾ ਬਿਲਕੁਲ ਸਿਹਤਯਾਬ ਹੋ ਜਾਓਗੇ ਅਤੇ ਤੁਹਾਡੀ ਕਮਜ਼ੋਰੀ ਬਿਲਕੁਲ ਦੂਰ ਹੋ ਜਾਏਗੀ
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਭਾਈ ਜੀ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ, ਹੁਣ ਤੁਸੀਂ ਇਸ ਰਾਏ ਤੇ ਅਮਲ ਵੀ ਕਰਨਾ ਤੇ ਇਨਸ਼ਾਅੱਲਾ ਤਾਲਾ ਤੁਸੀਂ ਸਿਹਤਯਾਬ ਹੋ ਜਾਓਗੇ। ਸੁਲੇਮਾਨ ਸਾਹਿਬ, ਬੱਚਿਆਂ ਦੀ ਸਿਹਤ ਵੱਲ ਤਵੱਜੋ ਕਰਨਾ ਤੇ ਮਾਂ ਪਿਓ ਦੀ ਜ਼ਿੰਮੇਦਾਰੀ ਹੈ ਨਾ?
0: ਜੀ ਜੀ ਬਿਲਕੁਲ।
1: ਇਹ ਤੇ ਮਾਂ ਪਿਓ ਨੂੰ ਜਿਹੜਾ ਨਾ ਵਾਚ ਕਰਨਾ ਚਾਹੀਦਾ ਕਿ ਬੱਚੇ ਦੀ ਸਿਹਤ ਕਿਉਂ ਖਰਾਬ ਹੋ ਰਹੀ ਹੈ, ਬੱਚਾ ਕਿੰਨੀ ਖੁਰਾਕ ਖਾ ਰਿਹਾ ਤੇ ਕਿੰਨੀ ਕੁ ਨਹੀਂ, ਵਗੈਰਾ ਵਗੈਰਾ।
0: ਜੀ ਬਿਲਕੁਲ, ਅਗਰ ਮਾਂ ਬਾਪ ਤਵੱਜੋ ਰੱਖਣ ਤੇ ਬਿਮਾਰੀਆਂ ਦੀ ਬਹੁਤ ਹੱਦ ਤੱਕ ਰੋਕਥਾਮ ਹੋ ਸਕਦੀ ਹੈ।
1: ਬਿਲਕੁਲ ਸੁਲੇਮਾਨ ਸਾਹਿਬ, ਅਗਲੀ ਈਮੇਲ ਹਾਜ਼ਰ ਹੈ ਜਿਹੜੀ ਅਮਜਦ ਸ਼ਾਹ ਸਾਹਿਬ ਨੇ ਤਹਿਰੀਰ ਕੀਤੀ ਹੈ। ਇਹਨਾਂ ਦਾ ਮਸਲਾ 2-in-1 ਹੈ। ਲਿਖਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੀ ਉਮਰ 46 ਸਾਲ ਹੈ
0: ਜੀ,
1: ਮੈਨੂੰ ਗੋਡਿਆਂ 'ਚ ਦਰਦ ਹੈ ਅਤੇ ਹਾਈ ਬਲੱਡ ਪ੍ਰੈਸ਼ਰ ਦੀ ਤਕਲੀਫ ਹੈ। ਦੋਨੋਂ ਬਿਮਾਰੀਆਂ ਦੀ ਦਵਾਈ ਇਸਤੇਮਾਲ ਕਰ ਰਹੇ ਹਾਂ ਲੇਕਿਨ ਕੋਈ ਬਿਮਾਰੀ ਵੀ ਮੁਕੰਮਲ ਤੌਰ 'ਤੇ ਠੀਕ ਹੀ ਨਹੀਂ ਹੋ ਰਹੀ।
0: ਅੱਛਾ
1: ਸੁਲੇਮਾਨ ਸਾਹਿਬ, ਗੋਡਿਆਂ ਦੇ ਦਰਦ ਨੇ ਤਾਂ ਜ਼ਿਆਦਾ ਪਰੇਸ਼ਾਨ ਕੀਤਾ ਹੋਇਆ, ਮੋਟਰਸਾਈਕਲ ਦੀ ਕਿੱਕ ਨਹੀਂ ਲੱਗਦੀ, ਸੀੜੀਆਂ ਚੜ੍ਹਨਾ ਅਤੇ ਜ਼ਿਆਦਾ ਪੈਦਲ ਚੜ੍ਹਨਾ ਮੁਸ਼ਕਿਲ ਹੋ ਗਿਆ। ਇੰਝ ਲੱਗਦਾ ਜਿਵੇਂ ਗੋਡਿਆਂ 'ਚ ਰਗੜਾਂ ਪੈਦਾ ਹੋ ਗਈਆਂ ਨੇ। ਸੁਲੇਮਾਨ ਸਾਹਿਬ, ਦੋਨੋਂ ਬਿਮਾਰੀਆਂ ਵਾਸਤੇ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ।
0: ਅਮਜਦ ਭਾਈ, ਇਹ ਦੋਨੋਂ ਬਿਮਾਰੀਆਂ ਆਪਣੀ ਆਪਣੀ ਜਗ੍ਹਾ ਪਰੇਸ਼ਾਨ ਕੁੰਨ ਨੇ ਤੇ ਯਾਦ ਰੱਖੋ ਕਿ ਇਹਨਾਂ ਬਿਮਾਰੀਆਂ 'ਚ ਮੁਸਲਸਲ ਦਵਾ ਤੇ ਪਰਹੇਜ਼ ਦੀ ਜ਼ਰੂਰਤ ਹੁੰਦੀ ਹੈ, ਲਿਹਾਜ਼ਾ ਚੰਦ ਦਿਨ ਇਲਾਜ ਨਾਲ ਮੁਕੰਮਲ ਸਿਹਤਮੰਦੀ ਇੱਕ ਖਾਮ ਖਿਆਲੀ ਹੈ। ਮੇਰੇ ਭਾਈ, ਤੁਸੀਂ ਵਜ਼ਨ ਨਹੀਂ ਉਠਾਉਣਾ, ਸੀੜੀਆਂ ਨਹੀਂ ਚੜ੍ਹਨੀਆਂ ਅਤੇ ਕਿੱਕ ਨਹੀਂ ਲਗਾਉਣੀ, ਯਾਨੀ ਜਿਹੜੀ ਚੀਜ਼ ਬਿਮਾਰੀ 'ਚ ਇਜ਼ਾਫਾ ਕਰਦੀ ਹੈ ਉਹ ਨਹੀਂ ਕਰਨੀ। ਸੁਰਖ ਗੋਸ਼ਤ ਭਾਵੇਂ ਬੱਕਰੇ ਦਾ ਹੋਵੇ ਤਾਂ ਭਾਵੇਂ ਗਾਏ ਦਾ, ਤੁਸੀਂ ਬਿਲਕੁਲ ਪਰਹੇਜ਼ ਕਰਨਾ ਹੈ। ਬਾਜ਼ਾਰੀ ਖਾਣੇ ਅਤੇ ਫਰਾਈਡ ਅਸ਼ੀਆ ਵੀ ਮੁਜ਼ਿਰ ਨੇ। ਗੋਡਿਆਂ 'ਤੇ ਰੋਗ ਨੇ ਅਲਸੀ ਜਾਂ ਰੋਗ ਨੇ ਤਿਲ ਦੀ ਮਾਲਿਸ਼ ਕਰਨਾ ਬਿਹਤਰ ਹੈ, ਵਾਕ ਓਨੀ ਕਰਨੀ ਹੈ ਜਿੰਨੀ ਗੋਡਿਆਂ ਨੂੰ ਤਕਲੀਫ਼ ਨਾ ਦੇਵੇ। ਮੇਰੇ ਭਾਈ, ਮੈਂ ਤੁਹਾਡੇ ਲਈ ਦਵਾਈ ਪਾਰਸਲ ਕਰਾਈ ਹੈ, ਤੁਸੀਂ 15 ਦਿਨ ਦਵਾਈ ਇਸਤੇਮਾਲ ਕਰਕੇ ਮੈਨੂੰ ਆਪਣੀ ਕੈਫੀਅਤ ਤੋਂ ਆਗਾਹ ਕਰਨਾ ਹੈ ਤਾਂ ਕਿ ਮੈਂ ਆਇੰਦਾ ਦਵਾਈ 'ਚ ਮੁਨਾਸਬ ਤਬਦੀਲੀ ਕਰ ਸਕਾਂ। ਤੁਸੀਂ ਅੱਲਾ ਤੇ ਭਰੋਸਾ ਰੱਖੋ, ਇਨਸ਼ਾਅੱਲਾ ਤੁਹਾਨੂੰ ਤੁਹਾਡੀ ਤੋਕਵਾਦ ਤੋਂ ਜ਼ਿਆਦਾ ਫਾਕਾ ਹੋਵੇਗਾ
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣ ਲਈ, ਹੁਣ ਤੁਸੀਂ ਇਸ ਮਸ਼ਵਰੇ ਤੇ ਦਵਾਈ ਤੇ ਪੂਰੀ ਤਰ੍ਹਾਂ ਅਮਲ ਵੀ ਕਰਨਾ ਹੈ। ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਵਕਤ ਮਹਦੂਦ ਹੈ, ਲਿਹਾਜ਼ਾ ਫੌਰਨ ਹੀ ਅਗਲਾ SMS ਤੁਹਾਡੀ ਨਜ਼ਰ ਕਰਨੀ ਆ ਜਿਹੜਾ ਇਨਾਮ ਇਲਾਹੀ ਸਾਹਿਬ ਨੇ ਤਹਿਰੀਰ ਕੀਤਾ। ਫਰਮਾਉਂਦੇ ਨੇ, ਜਨਾਬ ਸੁਲੇਮਾਨ ਸਾਹਿਬ, ਮੇਰੀ ਉਮਰ 26 ਸਾਲ ਹੈ, ਮੈਨੂੰ ਕੈਸੀ ਤਕਲੀਫ ਹੋ ਗਈ ਜਿਹਨੇ ਮੇਰੀ ਸਿਹਤ ਬਰਬਾਦ ਕਰ ਦਿੱਤੀ ਹੈ। ਸੁਲੇਮਾਨ ਸਾਹਿਬ, ਤੁਸੀਂ ਮਾਸ਼ਾਅੱਲਾ ਤਜਰਬੇਕਾਰ ਪ੍ਰੋਫੈਸਰ ਹੋ, ਤੁਸੀਂ ਤੇ ਬਿਮਾਰੀ ਦੀ ਫੌਰਨ ਹੀ ਤਸ਼ਖੀਸ ਵੀ ਕਰ ਲੈਂਦੇ ਹੋ। ਸੁਲੇਮਾਨ ਸਾਹਿਬ, ਮੈਂ ਇਲਾਜ ਵਾਸਤੇ ਤੁਹਾਨੂੰ ਆਪ ਮਿਲਣਾ ਚਾਹੁੰਦਾ ਤਾਂ ਕਿ ਮੈਂ ਆਪ ਤੁਹਾਨੂੰ ਸਾਰੀ ਪ੍ਰੋਬਲਮ ਦੱਸ ਸਕਾਂ ਤੇ ਤੁਸੀਂ ਵੀ ਮੇਰੀ ਹਾਲਤ ਨੂੰ ਆਪ ਵੇਖ ਕੇ ਇਲਾਜ ਕਰ ਸਕੋ। ਸੁਲੇਮਾਨ ਸਾਹਿਬ, ਮੈਨੂੰ ਮੁਲਾਕਾਤ ਦਾ ਵਕਤ ਦਿਓ।
0: ਬੇਟਾ ਜੀ, ਮੈਂ ਰੋਜ਼ਾਨਾ ਸੁਬਹਾ 10 ਵਜੇ ਤੋਂ ਸ਼ਾਮ 7 ਵਜੇ ਤੱਕ ਦਵਾਖਾਨੇ ਤੇ ਮੌਜੂਦ ਹੁੰਦਾ, ਤੁਸੀਂ ਕਿਸੇ ਵੀ ਦਿਨ ਦਵਾਖਾਨੇ ਤੇ ਆ ਸਕਦੇ ਹੋ, ਮੈਂ ਤੁਹਾਡੀ ਖਿਦਮਤ ਲਈ ਹਾਜ਼ਰ ਹਾਂ।
1: ਸੁਲੇਮਾਨ ਸਾਹਿਬ, ਹਮੇਸ਼ਾ ਵਾਂਗੂ ਈਮੇਲਸ ਵੀ ਬਾਕੀ ਨੇ, SMS ਵੀ ਬਾਕੀ ਨੇ ਅਤੇ ਗੱਲਾਂ ਤਾਂ ਹਮੇਸ਼ਾ ਮੇਰੀਆਂ ਹੁਣ ਬਾਕੀ ਰਹਿ ਹੀ ਜਾਂਦੀਆਂ ਨੇ, ਲੇਕਿਨ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ। ਸੁਲੇਮਾਨ ਸਾਹਿਬ, ਮੈਂ ਤੁਹਾਡੀ ਆਮਦ ਅਤੇ ਮਾਹਿਰਾਨਾ ਰਾਏ ਦਾ ਸ਼ੁਕਰੀਆ ਅਦਾ ਕਰਨੀ ਹਾਂ।
0: ਸਹਿਮਾ ਜੀ ਤੁਹਾਡਾ

0: ਆ ਪ੍ਰੋਗਰਾਮ ਦੀ ਸਾਰੀ ਟੀਮ ਦਾ ਸਾਰੇ ਸੁਣਨ ਵਾਲਿਆਂ ਦਾ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
1: ਜੀ ਬੜੀ ਮਿਹਰਬਾਨੀ ਸੋਹਣੇ ਭੈਣ ਭਰਾਓ ਆਪਣੀ ਸਿਹਤ ਦਾ ਹਮੇਸ਼ਾ ਖਿਆਲ ਰੱਖੋ ਜੇ ਰੱਬ ਨਾ ਕਰੇ ਜੇ ਤੁਸੀਂ ਕਿਸੇ ਬਿਮਾਰੀ ਵਿੱਚ ਮੁਬਤਲਾ ਹੋ ਤਾਂ ਪਾਕਿਸਤਾਨ ਦੇ ਮਾਇਆ ਨਾਸ ਤਬੀਬ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲੋ ਜਿਹਦੇ ਲਈ ਸਾਡਾ ਪਤਾ ਅਤੇ ਫੋਨ ਨੰਬਰ ਇਹ ਨੇ ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ ਫੋਨ ਨੰਬਰ 0423772716 ਯਾਨੀ 0423772716 ਮੋਬਾਈਲ ਨੰਬਰ ਹੈ 0300414 2608 ਯਾਨੀ 0300414268 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com ਜੀ ਮੇਰੇ ਮੋਹਤਰਮ ਸੁਣਨ ਵਾਲਿਓ ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫੇਰ ਮਿਲਾਂਗੇ ਉਸ ਵੇਲੇ ਤੱਕ ਰੱਬ ਰੱਖਾ
2: ਜਹਾਂ ਫੌਜ ਮਜ਼ਬੂਤ ਹੋ ਵਹਾਂ ਕੌਮ ਨਾਕਾਬਲੇ ਸ਼ਿਕਸਤ ਹੋਤੀ ਹੈ
3: ਆਜ਼ਮਾਨਾ ਮਤ ਹਮਸੇ ਤੁਮ ਟਕਰਾਨਾ ਮਤ
2: ਕਿਆਦਤ ਔਰ ਫੌਜ ਏਕ ਹੀ ਮਕਸਦ ਏਕ ਹੀ ਆਵਾਜ਼
3: ਕਿਉਂਕਿ ਸ਼ਹਾਦਤ ਹੈ ਦਿਲ ਮੇਂ ਲਬ ਇਲਲਾ ਕਾ ਨਾਰਾ ਹੈ ਇਨਹੇ ਜਿਨ ਕੋ ਲਲਕਾਰਾ ਹੈ ਇਨਹੇ ਅੱਲਾ ਕਾ ਸਹਾਰਾ ਹੈ
2: ਫੌਲਾਦੀ ਹੌਸਲੋਂ ਕੀ ਏਕ ਦਾਸਤਾਨ ਕੌਮ ਕਾ ਨਿਸ਼ਾਨ ਫਤਿਹ ਮਾਰਕਾ ਹਕ
4: ਇਨ ਦਾ ਨੇਮ ਆਫ ਅੱਲਾ ਦ ਮੋਸਟ ਗ੍ਰੇਸ਼ੀਅਸ ਦ ਮੋਸਟ ਮਰਸੀਫੁਲ
5: ਨਾਓ ਯੂ ਜਸਟ ਵੇਟ ਫਾਰ ਆਰ ਰਿਸਪੌਂਸ
6: ਨਹੀਂ ਵਾਕਿਫ ਅਭੀ ਹਮਸੇ